ਰਹਿ ਰਹੀ ਸ਼ਰਮਾਲ ਦੀ ਨਾਥ ਅਨਾਥਾਂ ਬਾਣ ਤੁਰਾਂ ਦੀ ਨਾਮ ਤੇ ਆਏ ਮੇਰਾ ਮਨ ਸੀਤ।

Da ga ma ba da ma da ba ma ba ma ga ma ga de ga de da ni da ni da ni da.

ਦਰਨਾਈਏ ਸੂਤ ਕਲਹੇ ਨਾ ਕੀੜਿਆਂ ਕਿਉਂ ਚੱਬ ਲੰਘਾਈਏ ਸਾਵਣ ਰਹਿਣ ਪੰਭੀਰੀਆਂ ਕਿਉਂ ਪਾਰ ਵਸਾਈਏ ਕੁੰਜੜੀਆਂ ਵਿਸਾਖ ਵਿੱਚ ਜੋ ਜੂ ਪਰ ਆਈਏ ਬਿਨ ਗੁਰਮ

जम धूतवे उत नारायण बोले छहया अंत काल जम धूतवे

ਸ਼ਬਦ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਦੇ ਵਿੱਚ ਭਗਤ ਰਵਿਦਾਸ ਜੀ ਬਹੁਤ ਇੰਪੋਰਟੈਂਟ ਕੁਐਸਚਨ ਜੋ ਹਨ ਰੇਜ਼ ਕਰ ਰਹੇ ਹਨ ਕਿ ਉਹ ਪ੍ਰਾਣਾ ਦਾ ਨਾਸ ਸਾਨੂੰ ਪ੍ਰਾਣ ਜੀਵਨ ਜ਼ਿੰਦਗੀ ਦੇਣ ਵਾਲਾ ਪ੍ਰਾਣਾ ਦਾ ਨਾਸ ਪਰਮਾਤਮਾ ਵਾਹਿਗੁਰੂ ਮਿਲਤ ਪਿਆਰੋ ਪ੍ਰਾਣ ਨਾਥ, ਉਹ ਪਿਆਰਾ ਪ੍ਰਾਣਾ ਦਾ ਨਾਥ ਵਾਹਿਗੁਰੂ ਮਿਲਤ ਪਿਆਰੋ ਪ੍ਰਾਣ ਨਾਥ ਕਵਨ ਭਗਤ ਤੇ, ਕਿਸ ਭਗਤੀ ਦੇ ਦੁਆਰਾ ਉਹ ਪਿਆਰਾ ਵਾਹਿਗੁਰੂ ਮਿਲਦਾ ਹੈ, ਇਹ ਸਵਾਲ ਉਠਾਇਆ ਹੈ। ਕਿਸ ਭਗਤੀ ਦੇ ਦੁਆਰਾ, ਯਾਨੀ ਕਿਸ ਮੈਥਡ ਦੇ ਦੁਆਰਾ, ਕਿਸ ਟੈਕਨੀਕ ਦੇ ਦੁਆਰਾ, ਕਿਸ ਵਿਧੀ ਦੇ ਦੁਆਰਾ, ਕਿਸ ਚੁਕਤੀ ਦੇ ਦੁਆਰਾ ਉਸਨੂੰ ਮਿਲਣ ਦਾ ਰੰਗ ਰਾਹ ਅਤੇ ਢੰਗ ਕੀ ਹੈ, ਇਹ ਸਵਾਲ ਮਿਲਤ ਪਿਆਰੋ ਪ੍ਰਾਣ ਨਾਥ ਕਵਨ ਭਗਤ ਤੇ

ਸਾਧੂਆਂ ਦਾ ਸੰਗ ਅਤੇ ਸਾਧੂਆਂ ਦੇ ਨਾਲ ਡਾਇਲੋਗ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ, ਉਹਨਾਂ ਦੇ ਨਾਲ ਗੋਸ਼ਟੀ,

ਉਹਨਾਂ ਦੇ ਨਾਲ ਹੀ ਆਪਣੀ ਲਿਵ ਲਗਾਓ, ਉਹਨਾਂ ਦੇ ਨਾਲ ਜੁੜੇ ਰਹੋ, ਉਹਨਾਂ ਦੀ ਯਾਦ ਉਹਨਾਂ ਦੇ ਖਿਆਲ ਦੇ ਵਿੱਚ ਰਹੋ, ਉਹਨਾਂ ਦੀ ਸੰਗਤ ਕਰੋ, ਉਹਨਾਂ ਦੀ ਗੋਸ਼ਟੀ ਕਰੋ, ਉਹਨਾਂ ਦੇ ਨਾਲ ਬੈਠ ਕੇ ਵਿਚਾਰਾਂ ਕਰੋ। ਕਹਿੰਦੇ ਹਨ

ਉਹੀ ਸੁੰਦਰ ਹਨ, ਸੋਹਣੇ ਹਨ। ਕੌਣ? ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧੂਆਂ ਦੇ ਸੰਗ ਦੇ ਵਿੱਚ ਉੱਠਦੇ ਬੈਠਦੇ ਹਨ, ਉਹ ਅਤੀ ਸੁੰਦਰ ਹਨ, ਅਤਿ ਸੋਹਣੇ। ਉਹਨਾਂ ਦੀ ਜ਼ਿੰਦਗੀ ਦੇ ਗਲੇ ਹੋਏ ਗੁਣ ਜਿਹੜੇ ਹਨ, ਉਹ ਵਾਪਸ ਹੀਲ ਹੋਣੇ ਸ਼ੁਰੂ ਹੋ ਜਾਂਦੇ ਹਨ, ਉਹਨਾਂ ਦੇ ਗੁਣ ਵਾਪਸ ਲੌਟਣੇ ਸ਼ੁਰੂ ਹੋ ਜਾਂਦੇ ਹਨ। ਅਤੇ ਮਰਿਆ ਹੋਇਆ ਇਨਸਾਨ ਜਿਸ ਦੀ ਜ਼ਿੰਦਗੀ ਪੂਰੀ ਗਲ ਚੁੱਕੀ ਹੋਵੇ, ਅੰਦਰਲੇ ਸਾਰੇ ਗੁਣ ਗਲ ਚੁੱਕੇ ਹੋਣ, ਗੁਰੂ ਬਾਬਾ ਜੀ ਆਖਦੇ ਹਨ ਉਹ ਸਾਧੂ ਦੀ ਸੰਗਤ ਦੁਆਰ ਵਿੱਚ ਦੁਆਰਾ ਜੀ ਪੈਂਦਾ ਹੈ। ਬਾਣੀ ਦਾ ਪ੍ਰਮਾਣ ਸੁਣੋ, ਕਹਿੰਦੇ ਹਨ

ਸਾਤ ਸੰਗਤ ਦੇ ਵਿੱਚ ਆਤਮਕ ਤੌਰ ਤੇ ਅੰਦਰਲੇ ਜੀਵਨ ਵੱਲੋਂ, ਰੂਹਾਨੀ ਜੀਵਨ ਵੱਲੋਂ, ਸਪਿਰਚੁਅਲ ਲਾਈਫ ਵੱਲੋਂ, ਆਤਮਕ ਜੀਵਨ ਵੱਲੋਂ ਜੋ ਬਿਲਕੁਲ ਖਤਮ ਹੋ ਚੁੱਕਾ ਹੈ, ਮਰਿਆ ਹੋਇਆ ਇਨਸਾਨ ਹੈ, ਕਹਿੰਦੇ ਸਾਧੂ ਦੇ ਟੱਚ ਦੇ ਦੁਆਰਾ, ਸਾਧੂ ਦੀ ਜੋ ਐਨਰਜੀ ਦੀ ਫੀਲਡ ਹੈ ਉਸ ਦੇ ਵਿੱਚ ਆਉਂਦਿਆਂ ਹੀ ਕਹਿੰਦੇ ਉਹ ਇਨਸਾਨ ਵੀ ਦੁਬਾਰਾ ਜ਼ਿੰਦਾ ਹੋ ਜਾਂਦਾ ਹੈ, ਉਸ ਦੇ ਵਿੱਚ ਵੀ ਰੂਹਾਨੀ ਜੀਵਨ ਦੀ ਸ਼ੁਰੂਆਤ ਹੋ ਜਾਂਦੀ ਹੈ। ਸਾਧ ਕੇ ਸੰਗ ਸਦਾ ਪ੍ਰਫੁੱਲੇ, ਸਾਧੂ ਦੇ ਸੰਗਤ ਦੇ ਵਿੱਚ ਹਮੇਸ਼ਾ ਇਨਸਾਨ ਦੀ ਜੋ ਸੋਲ ਹੈ ਉਹ ਡਿਵੈਲਪ ਕਰਦੀ ਹੈ, ਉਹ ਬਲੂਮ ਕਰਦੀ ਹੈ। ਇਸ ਕਰਕੇ ਗੁਰੂ ਬਾਬਾ ਜੀ ਭਗਤ ਰਵਿਦਾਸ ਜੀ ਦੇ ਇਸ ਆਈਡੀਆ ਨੂੰ ਬਾਣੀ ਦੇ ਰਾਹੀਂ ਸਪੋਰਟ ਕਰਦੇ ਹਨ, ਉਸ ਦੇ ਨਾਲ ਸਹਿਮਤ ਹਨ ਕਿ ਗੁਰੂਆਂ ਦੀ ਭਗਤਾਂ ਦੀ ਇੱਕ ਹੀ ਵਿਚਾਰ ਹੈ, ਉਹ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੋ ਪ੍ਰਾਣਾਂ ਦਾ ਨਾਥ ਹੈ, ਉਹ ਸਭਨਾਂ ਦਾ ਪਿਆਰਾ ਹੈ, ਅਗਰ ਉਸ ਨੂੰ ਮਿਲਣਾ ਹੈ ਤੇ ਇੱਕ ਹੀ ਢੰਗ ਹੈ, ਉਹ ਹੈ ਸਾਧ ਸੰਗਤ ਪ੍ਰੇਮ ਨਾਲ ਪਾਓ।

ਕੱਚੜਿਆਂ ਸਿਓ ਤੋੜ। ਇਹ ਜਿਹੜੀਆਂ ਕੱਚੀਆਂ ਦੋਸਤੀਆਂ ਹਨ, ਕੱਚੇ ਰਿਸ਼ਤੇ ਹਨ, ਕੱਚੇ ਮਿਲਾਪ, ਇਹ ਤੋੜ, ਇਹਨਾਂ ਤੋਂ ਦੂਰ ਹੋ। ਇਹਨਾਂ ਨੇ ਨਾ ਇੱਥੇ ਨਾ ਅਗਾਂਹ, ਇਹਨਾਂ ਨੇ ਸਾਥ ਨਹੀਂ ਦੇਣਾ, ਕੰਮ ਨਹੀਂ ਆਉਣਾ।

ਕਹਿੰਦੇ ਇੱਕ ਪਲਕ ਵੀ ਜੋ ਸਾਧ ਦੇ ਨਾਲ ਮਿਲ ਕੇ ਬੈਠਣਾ ਹੈ, ਸਾਧ ਸਮਾਗਮ ਦੇ ਵਿੱਚ ਬੈਠਣਾ ਹੈ, ਸਾਧੂ ਦੇ ਸੰਗਮ ਦੇ ਵਿੱਚ ਬੈਠਣਾ ਹੈ, ਕਹਿੰਦੇ ਹਨ ਉਹਦਾ ਜਿਹੜਾ ਫਲਕ ਹੈ, ਉਹਦਾ ਫਲ ਹੈ ਕੋਟ ਬੈਕੁੰਠ ਹੈ ਪਾਏ, ਕਰੋੜਾਂ ਬੈਕੁੰਠਾਂ ਦੇ ਪਾਉਣ ਦੇ ਬਰਾਬਰ ਹੈ। ਕਿਉਂਕਿ ਕਿਤਨਾ ਵੀ ਪਰੇਸ਼ਾਨ ਇਨਸਾਨ ਹੋਵੇ, ਉਹ ਜਦੋਂ ਸਾਧੂ ਮਹਾਂਪੁਰਸ਼ ਦੇ ਪਾਸ ਆਉਂਦਾ ਹੈ ਉਹ ਸ਼ਾਂਤ ਹੋ ਜਾਂਦਾ। ਕਿਤਨਾ ਵੀ ਦੁਖੀ ਹੋਵੇ ਉਹ ਸਾਧੂ ਮਹਾਂਪੁਰਸ਼ ਦੇ ਪਾਸ ਆ ਕੇ ਉਸਦੀ ਚਿੱਤ ਦੀ ਅਵਸਥਾ ਆਪਣੇ ਆਪ ਹੀ ਬਦਲ ਜਾਂਦੀ ਹੈ। ਕਿਤਨਾ ਵੀ ਇਨਸਾਨ ਭਟਕਿਆ ਹੋਵੇ ਉਹ ਸਾਧੂ ਮਹਾਂਪੁਰਸ਼ਾਂ ਦੇ ਪਾਸ ਆ ਕੇ ਬੈਠਦਿਆਂ ਹੀ ਉਸਨੂੰ ਚੈਨ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉੱਥੇ ਉਹਨਾਂ ਦੇ ਅੰਦਰ ਦੀ ਜੋ ਆਤਮਕ ਸੁਗੰਧੀ ਹੈ, ਉਹਨਾਂ ਦੇ ਅੰਦਰਲਾ ਜੋ ਆਤਮਕ ਟਿਕਾਓ ਹੈ, ਉਹਨਾਂ ਦੇ ਅੰਦਰ ਦੀ ਜੋ ਰੂਹ ਦੀ ਮਿਠਾਸ ਹੈ, ਰੂਹ ਦੀ ਠੰਡਕ ਹੈ, ਰੂਹ ਦੀ ਸ਼ਾਂਤੀ ਹੈ, ਅਤੇ ਉਸਦਾ ਜੋ ਔਰਾ ਹੈ, ਉਸਦੀਆਂ ਜੋ ਵਾਈਬ੍ਰੇਸ਼ਨਸ ਹਨ, ਉਹ ਹਰੇਕ ਇਨਸਾਨ ਨੂੰ

ਮੇਰਾ ਅੰਦਰ ਮੈਲਾ ਹੈ ਤੇ ਇਸ ਦੇ ਵਿੱਚੋਂ ਇਹ ਹੋਸ਼ ਆਈ, ਇਹ ਜਾਗ ਆਈ ਕਿ ਜਦ ਮੈਂ ਖੁਦ ਹੀ ਆਪਣੀ ਮੈਲ ਦੇਖ ਲਈ ਹੈ ਕਿ ਮੇਰੇ ਆਪਣੇ ਅੰਦਰ ਮੈਲ ਹੈ, ਔਰ ਜਿਤਨੀ ਦੇਰ ਤੱਕ ਉਹ ਤੁਹਾਡੇ ਸਾਹਮਣੇ ਕੰਟਰਾਸਟ ਨਹੀਂ ਆਏਗਾ ਆਪਣੀ ਮੈਲ ਨਹੀਂ ਦਿਸੇਗੀ, ਕਿਉਂਕਿ ਪਵਿੱਤਰਤਾ ਹੀ ਸਾਡੇ ਸਾਹਮਣੇ ਆਵੇ ਤੇ ਸਾਨੂੰ ਆਪਣੀ ਮੈਲ ਦਿਸੇਗੀ। ਤੇ ਮਹਾਂਪੁਰਸ਼ਾਂ ਦੀ ਪਵਿੱਤਰਤਾ ਹੀ ਦੇ ਸਾਹਮਣੇ ਜਦੋਂ ਮੈਨੂੰ ਆਪਣੀ ਮੈਲ ਦਿਸੀ ਤੇ ਮੇਰੇ ਅੰਦਰ ਫੌਰਨ ਇਹ ਸਵਾਲ ਪੈਦਾ ਹੋਇਆ ਕਿ ਮੈਂ ਦੂਸਰਿਆਂ ਦੇ ਮੈਲੇ ਕੱਪੜੇ ਕਦੋਂ ਤੱਕ ਧੋਂਦਾ ਰਹਾਂਗਾ ਜਦਕਿ ਅੱਜ ਮੈਨੂੰ ਆਪਣੇ ਅੰਦਰ ਵੀ ਮੈਲ ਨਜ਼ਰ ਆ ਗਈ। ਇਹ ਆਖ ਰਹੇ ਹਾਂ

ਕਹਿੰਦੇ ਹਨ ਹੁਣ ਮੈਨੂੰ ਆਪਣੇ ਅੰਦਰ ਮੈਲ ਦਿਸਦੀ ਹੈ, ਹੁਣ ਮੈਂ ਪਹਿਲਾਂ ਆਪਣੀ ਮੈਲ ਨੂੰ ਧੋਵਾਂ ਜਾਂ ਦੂਸਰਿਆਂ ਦੀ ਮੈਲ ਦੀ ਚਿੰਤਾ ਕਰਾਂ। ਜਦੋਂ ਆਪਣੇ ਅੰਦਰ ਇੱਕ ਦਫਾ ਮੈਲ ਦਿਸ ਪੈਂਦੀ ਹੈ ਨਾ, ਉਦੋਂ ਇਨਸਾਨ ਤੜਪ ਉੱਠਦਾ ਹੈ, ਉਦੋਂ ਇਨਸਾਨ ਉਦਾਸ ਹੋ ਜਾਂਦਾ ਹੈ, ਉਦੋਂ ਇਨਸਾਨ ਦੇ ਅੰਦਰ ਇੱਕ ਟਰਮੋਇਲ ਉੱਠ ਪੈਂਦਾ ਹੈ, ਉਦੋਂ ਇਨਸਾਨ ਤੋਂ ਉਹ ਮੈਲ ਜਰਨੀ ਬਹੁਤ ਮੁਸ਼ਕਲ ਹੋ ਜਾਂਦੀ, ਉਸਨੂੰ ਟਾਲਰੇਟ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਕਰਕੇ ਹੀ ਆਰਾਮ ਦੇ ਨਾਲ ਕੰਫਰਟੇਬਲੀ ਜੀਂਦੇ ਜਾਂਦੇ ਹਾਂ ਕਿਉਂਕਿ ਸਾਨੂੰ ਆਪਣੀ ਮੈਲ ਦਿਸਦੀ ਹੀ ਨਹੀਂ ਹੈ, ਔਰ ਦੂਸਰਿਆਂ ਸਾਰਿਆਂ ਦੀ ਹੀ ਦਿਸਦੀ, ਦੂਸਰਿਆਂ ਸਭਨਾਂ ਦੀ ਦਿਸਦੀ ਔਰ ਆਪਣੀ ਦਿਸਦੀ ਨਹੀਂ। ਔਰ ਅਗਰ ਕੋਈ ਦੂਸਰਾ ਇਨਸਾਨ ਸਾਨੂੰ ਦਿਖਾਏ ਕਿ ਤੁਹਾਡੇ ਅੰਦਰ ਆ ਮੈਲ ਹੈ, ਤਾਂ ਅਸੀਂ ਉਸਦੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਹਾਂ। ਨੰਬਰ ਇੱਕ, ਸਾਧ ਸੰਗਤ ਦਾ ਫਸਟ ਇੰਪੈਕਟ ਜੋ ਭਗਤ ਰਵਿਦਾਸ ਜੀ ਦੇ ਉੱਤੇ ਪਿਆ ਕਿ ਹੀ ਕੁਡ ਸੀ ਹਿਸ ਟਰੂ ਪਿਕਚਰ ਆਫ ਹਿਸ ਇਨਸਾਈਡ, ਉਹ ਆਪਣੇ ਅੰਦਰਲੀ ਸਹੀ ਤਸਵੀਰ ਦੇਖ ਸਕੇ। ਹੀ ਇਨਕਾਊਂਟਰਡ ਹਿਸ ਇਨਰ ਫੇਸ ਟੂ ਫੇਸ ਐਂਡ ਇਟ ਵਾਜ਼ ਸੋ ਅਗਲੀ ਦੈਟ ਹੀ ਕੁਡ ਨਾਟ ਬੇਅਰ ਇਟ, ਹੀ ਕੁਡ ਨਾਟ ਟੋਲਰੇਟ ਇਟ। ਤੋ ਕਹਿੰਦੇ ਹਨ ਇਹ ਦਿਸਣ ਤੋਂ ਬਾਅਦ ਅਗਲੀ ਲਾਈਨ ਚੋਂ ਨਹੀਂ ਕਿਹਾ ਹੈ, ਆਵੇਗੀ ਨੀਂਦ ਕਹਾਂ ਲੱਗ ਸੋ, ਕਹਾਂ ਲੱਗਦਾ ਮਤਲਬ ਫਾਰ ਹਾਉ ਲੌਂਗ ਨਾਓ ਆਈ ਕੈਨ ਗੋ ਔਨ ਅਵਾਇਡਿੰਗ ਇਟ, ਕਿਤਨੀ ਦੇਰ ਤੱਕ ਇਸ ਨੂੰ ਮੈਂ ਹੁਣ ਅਵਾਇਡ ਕਰ ਸਕਦਾ ਹਾਂ, ਕਿਤਨੀ ਦੇਰ ਤੱਕ ਮੈਂ ਅੱਖਾਂ ਬੰਦ ਕਰਕੇ ਇਸ ਮੈਲ ਦੇ ਨਾਲ ਜੀ ਸਕਦਾ ਹਾਂ, ਕਿਤਨੀ ਦੇਰ ਤੱਕ ਇਸ ਮੈਲ ਨੂੰ ਮੈਂ ਆਪਣੇ ਅੰਦਰ ਰੱਖ ਸਕਦਾ ਹਾਂ, ਵਿਚ ਇਜ਼ ਐਕਸਟ੍ਰੀਮਲੀ ਪੇਨਫੁਲ। ਕਿਸੇ ਨੂੰ ਅਗਰ ਪਤਾ ਲੱਗ ਜਾਏ, ਦਿਸ ਜਾਏ, ਤਾਂ ਉਹ ਆਪਣੇ ਅੰਦਰ ਉਸ ਮੈਲ ਨੂੰ ਰੱਖ ਨਹੀਂ ਸਕਦਾ ਕਿਉਂਕਿ ਉਹ ਇਤਨੀ ਜ਼ਿਆਦਾ ਦਰਦ ਦਿੰਦੀ ਹੈ। ਕਹਿੰਦੇ ਹਨ ਹੁਣ ਮੈਂ ਇਸ ਨੂੰ ਪੋਸਟਪੋਨ ਨਹੀਂ ਕਰ ਸਕਦਾ, ਹੁਣ ਮੈਂ ਇਸ ਨੂੰ ਡਿਲੇ ਨਹੀਂ ਕਰ ਸਕਦਾ, ਹੁਣ ਐਸਾ ਨਹੀਂ ਕਿ ਮੈਨੂੰ ਪਤਾ ਲੱਗ ਗਿਆ ਹੈ ਤੇ ਫਿਰ ਵੀ ਮੈਂ ਆਰਾਮ ਦੇ ਨਾਲ ਸੌਂ ਜਾਵਾਂ। ਕਹਿੰਦੇ ਮੈਂ ਬਥੇਰਾ ਸੌਂ ਚੁੱਕਾ ਹਾਂ, ਹੁਣ ਕਿੰਨੀ ਦੇਰ ਤੱਕ ਸੁੱਤਾ ਰਹਾਂਗਾ, ਆਈ ਵਿਲ ਹੈਵ ਟੂ ਡੂ ਸਮਥਿੰਗ, ਮੈਨੂੰ ਕੋਈ ਐਕਸ਼ਨ ਕਰਨਾ ਪਏਗਾ। ਸੋ ਫਸਟ ਇਨਸਾਈਟ, ਫਸਟ ਇੰਪੈਕਟ, ਫਸਟ ਇਫੈਕਟ ਆਫ ਦ ਸਾਧ ਸੰਗਤ ਵਾਸ ਭਗਤ ਰਵਿਦਾਸ ਜੀ ਦੇ ਉੱਤੇ ਕਿ ਉਹਨਾਂ ਨੂੰ ਆਪਣੇ ਜੀਵਨ ਦੀ ਅੰਦਰਲੀ ਤਸਵੀਰ ਨਜ਼ਰ ਆਈ ਜਿਸ ਦੇ ਅੰਦਰ ਮੈਲ ਸੀ, ਤਾਂ ਉਸ ਮੈਲ ਨੂੰ ਦੇਖਣ ਤੋਂ ਬਾਅਦ ਫੌਰਨ ਉਹਨਾਂ ਦੀ ਫਸਟ ਪ੍ਰਾਇਓਰਿਟੀ ਇਹ ਸੀ ਕਿ ਇਸ ਮੈਲ ਨੂੰ ਹੁਣ ਕਦੋਂ ਤੱਕ ਆਪਣੇ ਅੰਦਰ ਰੱਖਾਂਗਾ, ਕਦੋਂ ਤੱਕ ਮੈਂ ਹੁਣ ਦੂਸਰਿਆਂ ਦੀ ਮੈਲ ਵੱਲ ਦੇਖਾਂਗਾ ਜਦਕਿ ਆਪਣਾ ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ, ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ। ਆਓ ਇਸ ਲਾਈਨ ਨੂੰ ਫਿਰ ਸੁਣੋ।

ਗੁਰੂ ਗ੍ਰੰਥ ਸਾਹਿਬ ਜੀ ਭਗਤ ਜੀ ਦੇ ਇਸ ਸਾਰੇ ਸ਼ਬਦ ਦੀ ਇੱਕ ਇੱਕ ਲਾਈਨ ਨੂੰ ਗੁਰੂ ਸਾਹਿਬਾਂ ਨੇ ਸਪੋਰਟ ਕੀਤਾ ਹੈ ਕਿ ਪਹਿਲਾ ਅਸਰ ਇਹ ਹੈ ਕਿ ਆਪਣੇ ਅਵਗੁਣ, ਆਪਣੀਆਂ ਕਮਜ਼ੋਰੀਆਂ, ਆਪਣੀ ਮੈਲ ਜੋ ਹੈ ਉਹ ਦਿਸਦੀ ਹੈ, ਔਰ ਜਿਸ ਨੂੰ ਦਿਸ ਪੈਂਦੀ ਹੈ ਉਹ ਇਹ ਸ਼ਬਦ ਇਸ ਤਰ੍ਹਾਂ ਐਕਸਪ੍ਰੈਸ ਕਰਦਾ ਹੈ।

ਉਸਦੇ ਅੰਦਰ ਇੱਕ ਤਕਲੀਫ ਹੁੰਦੀ, ਇੱਕ ਦਰਦ ਹੁੰਦੀ ਹੈ ਕਿ ਮੇਰੇ ਅੰਦਰ ਤੇ ਅਵਗੁਣ ਹਨ। ਮੰਜ ਕੁਚੱਜੀ, ਮੈਂ ਕੁਚੱਜੀ ਹਾਂ, ਮੈਂ ਕੁਚੱਜੀ ਹਾਂ। ਹੁਣ ਜਿਤਨੀ ਦੇਰ ਤੱਕ ਇਨਸਾਨ ਇਸ ਨੂੰ ਐਡਮਿਟ ਨਹੀਂ ਕਰਦਾ, ਗੋਜ਼ ਔਨ ਹਾਈਡਿੰਗ ਇਟ, ਅਵਾਇਡਿੰਗ ਇਟ, ਉਹ ਇਲਾਜ ਕਿਸ ਚੀਜ਼ ਦਾ ਕਰਾਏਗਾ? ਉਹ ਕਹਿੰਦੇ ਹਨ ਮੰਜ ਕੁਚੱਜੀ ਅਮਾਵਣ ਡੋਸੜੇ। ਅਮਾਵਣ ਦਾ ਮਤਲਬ ਹੁੰਦਾ ਹੈ ਕਿ ਗਿਣਤੀ ਮਿਣਤੀ ਤੋਂ ਬਾਹਰ। ਕਹਿੰਦੇ ਜਿਹੜੇ ਮੇਰੇ ਡੋਸੜੇ ਹਨ, ਦੋਸ਼ ਹਨ, ਉਹ ਅਨਲਿਮਿਟਿਡ ਹਨ। ਮੇਰੇ ਅਵਗੁਣ ਜੋ ਹਨ ਉਹ ਅਨਲਿਮਿਟਿਡ ਹਨ। ਮੰਜ ਕੁਚੱਜੀ ਅਮਾਵਣ ਡੋਸੜੇ, ਹਾਂ ਕਿਉਂ ਸਹਰਾਵਣ ਜਾਓ ਜੀਓ, ਕਿਸ ਮੂੰਹ ਨੂੰ ਲੈ ਕੇ ਮੈਂ ਉਸਨੂੰ ਮਿਲਣ ਜਾਵਾਂ? ਸੋ ਭਗਤ ਜੀ ਦੀ ਪਹਿਲੀ ਜੋ ਤਬਦੀਲੀ ਹੈ ਉਹਨਾਂ ਦੇ ਜੀਵਨ ਦੇ ਵਿੱਚ, ਕਿ ਉਹਨਾਂ ਨੇ ਆਪਣੇ ਅੰਦਰ ਨੂੰ ਸਹੀ ਤਰ੍ਹਾਂ ਦੇਖ ਲਿਆ, ਆਪਣੀ ਟਰੂ ਪਿਕਚਰ ਨੂੰ ਦੇਖ ਲਿਆ। ਔਰ ਉਸ ਤੋਂ ਬਾਅਦ ਉਹ ਕਹਿੰਦੇ ਹਨ ਹੁਣ ਮੈਂ ਕਦੋਂ ਤੱਕ ਸੌ ਸਕਦਾ ਹਾਂ? ਕਈ ਦਫ਼ਾ ਐਸਾ ਵੀ ਹੋ ਸਕਦਾ ਹੈ ਕਿ ਅਸੀਂ ਸਤਸੰਗ ਦੇ ਵਿੱਚ ਸੁਣ ਕੇ ਤੇ ਚੱਲ ਜਾਈਏ, ਬਾਹਰ ਜਾ ਕੇ ਫਿਰ ਭੁੱਲ ਜਾਈਏ। ਦੇਰ ਆਰ ਪੀਪਲ ਹੂ ਅੰਡਰਸਟੈਂਡ, ਹੂ ਲਿਸਨ, ਬਟ ਦੈਨ ਦੇ ਡੋਂਟ ਟੇਕ ਐਕਸ਼ਨ। ਫਸਟ ਅਵੇਅਰਨੈਸ ਤੋਂ ਬਾਅਦ ਐਕਸ਼ਨ ਲੈਣਾ ਬੜਾ ਜ਼ਰੂਰੀ, ਨਹੀਂ ਤੇ ਉਹ ਇੱਕ ਹੋਰ ਪੈਟਰਨ ਬਣ ਜਾਂਦਾ ਹੈ। ਦੈਨ ਯੂ ਕ੍ਰੀਏਟ ਐਨ ਅਦਰ ਪੈਟਰਨ ਇਨ ਸਾਈਡ ਯੂ, ਕਿ ਸੁਣ ਵੀ ਲਿਆ ਅਤੇ ਇੱਕ ਹੋਰ ਆਦਤ ਬਣਾ ਲਈ ਕਿ ਸੁਣ ਕੇ ਫਿਰ ਚੁੱਪ ਕਰ ਗਏ, ਫਿਰ ਸੌ ਗਏ। ਭਗਤ ਜੀ ਕਹਿੰਦੇ ਨਾਓ ਆਈ ਕੈਨੋਟ ਗੋ ਬੈਕ ਟੂ ਸਲੀਪ, ਆਈ ਵਿਲ ਹੈਵ ਟੂ ਡੂ ਸਮਥਿੰਗ। ਤੋ ਕੀ ਕਰਦੇ ਹਨ? ਹੁਣ ਅਗਲੀ ਲਾਈਨ ਦੇ ਵਿੱਚ ਆਉਂਦਾ ਹੈ ਕਿ ਉਹ ਹੁਣ ਸੌਂਦੇ ਨਹੀਂ ਹਨ, ਅਵੋਇਡ ਨਹੀਂ ਕਰਦੇ, ਜਾ ਕੇ ਭੁੱਲ ਨਹੀਂ ਜਾਂਦੇ। ਦੈਨ ਹੀ ਇਜ਼ ਇਨ ਐਕਸ਼ਨ, ਤੇ ਕੀ ਕਰਦੇ ਹਨ? ਆਓ ਪ੍ਰੇਮ ਨਾਲ ਸੁਣੋ ਉਸ ਲਾਈਨ ਨੂੰ ਪਹਿਲਾਂ ਨੂੰ।

ਨੋ ਲਾਸਟ ਲਾਈਨ ਦੇ ਵਿੱਚ ਇਹਦੇ ਵਿੱਚ ਇੱਕ ਸੈਂਸ ਆਫ ਰਿਸਪੋਂਸੀਬਿਲਿਟੀ ਭਗਤ ਰਵਿਦਾਸ ਜੀ ਆਖਦੇ ਹਨ ਤੌਰ ਉਦਾਸ ਪਹਿਓ ਜਬ ਲਿਖ ਕਹਿੰਦੇ ਅੱਗੇ ਮੈਂ ਦੂਸਰਿਆਂ ਦਾ ਹਿਸਾਬ ਕਿਤਾਬ ਰੱਖਦਾ ਹੁੰਦਾ ਸੀ ਸਭਨਾਂ ਦਾ ਰੱਖਦਾ ਹੁੰਦਾ ਸੀ ਕਿ ਮੈਂ ਸਭਨਾਂ ਨੂੰ ਜਾਣਦਾ ਕੌਣ ਕੀ ਕਰਦਾ ਕੌਣ ਨੀ ਕੀ ਨਹੀਂ ਕਰਦਾ ਸਭਨਾਂ ਨੂੰ ਜਾਣਦਾ ਕਹਿੰਦੇ ਹੁਣ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਮੈਂ ਕੀ ਕਰਦਾ ਰਿਹਾ ਗੌਰਵਦਾਸ ਪਹਿਓ ਜਬ ਲੇਖੋ ਜਦੋਂ ਮੈਂ ਕਹਿੰਦੇ ਆਪਣਾ ਲੇਖਾ ਜੋਖਾ ਕੀਤਾ ਆਪਣਾ ਹਿਸਾਬ ਕਿਤਾਬ ਕੀਤਾ ਤਾਂ ਫਿਰ ਕੀ ਹੋਇਆ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ਜੋ ਮੈਨੂੰ ਆਪਣੇ ਕਰਮ ਨਜ਼ਰ ਨਹੀਂ ਸਨ ਆਉਂਦੇ ਹੁੰਦੇ ਜੋ ਮੈਂ ਖੁਦ ਕਰਦਾ ਸਾਂ ਕਹਿੰਦੇ ਜੋ ਕੁਛ ਮੈਂ ਕਰਦਾ ਰਿਹਾ ਕਰਦਾ ਸੀ ਕਹਿੰਦੇ ਉਹ ਸਾਹਮਣੇ ਮੇਰੇ ਪ੍ਰਤੱਖਸ਼ ਦੇ ਵਿੱਚ ਮੈਂ ਉਸਨੂੰ ਦੇਖਿਆ ਕਿ ਮੈਂ ਕੀ ਕਰਦਾ ਰਿਹਾ ਅਤੇ ਉਸਦੀ ਸਾਰੀ ਦੀ ਸਾਰੀ ਰਿਸਪੋਂਸੀਬਿਲਟੀ ਅੱਗੇ ਮੈਂ ਦੂਸਰਿਆਂ ਤੇ ਸਿੱਟਦਾ ਸੀ ਅਦਰਸ ਆਰ ਰਿਸਪੋਂਸੀਬਲ ਫਾਰ ਮਾਈ ਪੇਨ ਫਾਰ ਮਾਈ ਪ੍ਰੋਬਲਮ ਪਰ ਕਹਿੰਦੇ ਹਨ ਹੁਣ ਕਿਉਂਕਿ ਮੈਨੂੰ ਨਜ਼ਰ ਆ ਗਿਆ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਦੂਸਰਿਆਂ ਦਾ ਕਰਦਾ ਸੀ ਹੁਣ ਮੈਂ ਆਪਣਾ ਕੀਤਾ ਹੈ ਜਦ ਖੁਦ ਕਰਮ ਕਰਦਾ ਸੀ ਤੇ ਫਿਰ ਰਿਸਪੋਂਸੀਬਲ ਵੀ ਤੇ ਫਿਰ ਆਪ ਹੀ ਸੀ ਕੋਈ ਹੋਰ ਥੋੜਾ ਹੋ ਸਕਦਾ ਹੁਣ ਕਹਿੰਦੇ ਟੋਟਲ ਰਿਸਪੋਂਸੀਬਿਲਟੀ ਮੈਂ ਆਪਣੇ ਤੇ ਲੈ ਰਿਹਾ ਹਾਂ ਆਪਣੇ ਮਾੜੇ ਕਰਮਾਂ ਦੀ ਤੇ ਉਹਨਾਂ ਦੇ ਵਿੱਚੋਂ ਜੋ ਦੁੱਖ ਉਤਪੰਨ ਹੁੰਦਾ ਸੀ ਔਰ ਬਾਬਾ ਜੀ ਇਸ ਗੱਲ ਨੂੰ ਬਾਣੀ ਚ ਸਪੋਰਟ ਕਰਦੇ ਹਨ ਇਸ ਤਰ੍ਹਾਂ ਕਹਿੰਦੇ ਹਨ ਦੱਬਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾਂ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ ਭੁੱਲ ਕੇ ਵੀ ਕਦੇ ਕਿਸੇ ਨੂੰ ਦੋਸ਼ ਨਾ ਦਿਓ ਇਫ ਯੂ ਆਰ ਐਕਸਪੀਰੀਅੰਸਿੰਗ ਸਮ ਪੇਨ ਦੈਟ ਇਜ਼ ਓਨਲੀ ਬਿਕੋਜ਼ ਆਫ ਯੂ ਨੋ ਅਦਰ ਕੈਨ ਕਾਜ਼ ਪੇਨ ਟੂ ਯੂ ਦੈਟ ਇਜ਼ ਓਨਲੀ ਬਿਕੋਜ਼ ਆਫ ਯੂ ਕਹਿੰਦੇ ਹਨ ਜੋਈ ਕੀਨੋ ਸੋਈ ਸੋਈ ਦੇਖਿਓ ਜੋ ਕੁਛ ਮੈਂ ਕਰਦਾ ਸੀ ਹੁਣ ਸਮਝਿਆ ਹਾਂ ਕਿੱਥੇ ਕਿੱਥੇ ਗਲਤੀ ਸੀ ਕਿੱਥੇ ਕਿੱਥੇ ਇਗਨੋਰੈਂਸ ਸੀ ਕਿੱਥੇ ਕਿੱਥੇ ਅਗਿਆਨ ਸੀ ਕਿੱਥੇ ਕਿੱਥੇ ਮੇਰੀ ਕਮਜ਼ੋਰੀ ਸੀ ਕਿੱਥੇ ਕਿੱਥੇ ਆਦਤ ਤੋਂ ਮਜਬੂਰ ਸੀ ਕਹਿੰਦੇ ਹੁਣ ਮੈਂ ਸਮਝਿਆ ਹਾਂ ਤੇ ਇਹ ਸਾਰੀ ਦੀ ਸਾਰੀ ਸਮਝ ਨੇ ਕਹਿੰਦੇ ਮੈਨੂੰ ਇਹ ਅਵੇਅਰਨੈਸ ਦਿੱਤੀ ਮੈਂ ਆਪਣਾ ਸਾਰਾ ਹੀ ਉਹ ਲੇਖਾ ਜੋਖਾ ਪਾੜ ਦਿੱਤਾ ਹੈ ਆਪਣੇ ਆਪ ਨੂੰ ਜਦੋਂ ਰਿਸਪੋਂਸੀਬਲ ਠਹਿਰਾਇਆ ਹੈ ਤੇ ਹੁਣ ਇਹ ਮੇਰੀ ਹੀ ਡਿਊਟੀ ਬਣਦੀ ਹੈ ਕਿ ਮੈਂ ਹੀ ਪਹਿਲਾਂ ਰਿਸਪੋਂਸੀਬਲ ਸੀ ਆਪਣੇ ਆਪ ਨੂੰ ਖਰਾਬ ਕਰਨ ਦੇ ਵਿੱਚ ਹੁਣ ਇਹ ਮੇਰੀ ਹੀ ਆਪਣੀ ਰਿਸਪੋਂਸੀਬਿਲਟੀ ਹੈ ਕਿ ਮੈਂ ਆਪਣੇ ਆਪ ਨੂੰ ਸਾਧੂ ਦੀ ਸੰਗਤ ਚ ਬੈਠ ਕੇ ਸਾਧੂ ਵਰਗਾ ਹੀ ਬਣਾਵਾਂ ਉਹਨਾਂ ਜਿਹਾ ਹੀ ਬਣਾਵਾਂ ਕਹਿੰਦੇ ਹਨ ਬਸ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਜਾਣ ਲਿਆ ਦੇਖ ਲਿਆ ਸਮਝ ਲਿਆ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਕਹਿੰਦੇ ਹਨ ਪਰਮ ਗਤੀ ਆ ਗਈ ਉੱਚੀ ਅਵਸਥਾ ਪ੍ਰਾਪਤ ਹੋ ਗਈ ਅਕਾਲ ਪੁਰਖ ਵਾਹਿਗੁਰੂ ਦਾ ਮਿਲਨ ਹੋਇਆ ਤਾਂ ਇਹ ਉਤਨੀ ਦੇਰ ਤੱਕ ਸੰਭਵ ਨਹੀਂ ਹੈ ਜਿਤਨੀ ਦੇਰ ਤੱਕ ਉਹ ਕੰਟਰਾਸਟ ਸਾਡੇ ਸਾਹਮਣੇ ਨਾ ਆਵੇ ਜਿਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਦੇਖ ਸਕੀਏ ਤੋ ਆਓ ਅੱਜ ਦੇ ਕੀਰਤਨ ਦੀ ਇੱਥੇ ਸਮਾਪਤੀ ਹੈ ਜੋ ਸਾਨੂੰ ਸਿੱਖਿਆ ਮਿਲਦੀ ਹੈ ਉਹ ਇਹ ਹੈ ਕਿ ਅਸਾਂ ਉਹਨਾਂ ਪੁਰਸ਼ਾਂ ਦੀ ਸੰਗਤ ਕਰਨੀ ਹੈ ਜਿਹਨਾਂ ਪੁਰਸ਼ਾਂ ਦੀ ਸੰਗਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਰਿਫਲੈਕਟ ਕਰ ਸਕੀਏ ਤੇ ਆਪਣੇ ਅੰਦਰ ਨੂੰ ਦੇਖ ਸਕੀਏ ਤੇ ਫਿਰ ਆਪਣੇ ਅੰਦਰ ਨੂੰ ਬਦਲਣ ਦੇ ਵਾਸਤੇ ਇੰਸਟੈਂਟ ਐਕਸ਼ਨ ਲਈਏ ਅਤੇ ਹੋਰ ਕਿਸੇ ਨੂੰ ਰਿਸਪੋਂਸੀਬਲ ਨਾ ਠਹਿਰਾਈਏ ਉਸ ਦੇ ਨਾਲ ਜੀਵਨ ਚ ਅਤੀ ਸ਼ਾਂਤੀ ਸੁੱਖ ਔਰ ਆਨੰਦ ਪੈਦਾ ਹੁੰਦਾ ਹੈ ਅਤੇ ਆਪਣੇ ਅਵਗੁਣਾਂ ਨੂੰ ਸਵੀਕਾਰ ਕਰਨ ਦੇ ਨਾਲ ਹੀ ਉਹਨਾਂ ਤੋਂ ਛੁਟਕਾਰਾ ਮਿਲਦਾ ਅਸੀਂ ਕਹਿੰਦੇ ਨਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਾਇਆ ਕਹੋ ਨਾਨਕ ਹਮ ਨੀਚ ਕਰਮ ਇੱਥੇ ਐਕਸੈਪਟੈਂਸ ਹੈ ਨਾ ਕਿ ਮੇਰੇ ਨੀਚ ਕਰਮ ਹਨ ਇਹ ਸਿਰਫ ਕਹਿਣ ਦੇ ਮਾਤਰ ਹੀ ਨਹੀਂ ਹੈ ਕਿ ਅਸਾਂ ਰੋਜ਼ਾਨਾ ਇਸ ਦਾ ਨਿਤਨੇਮ ਕਰਨਾ ਹੈ ਇਹ ਨੀਚ ਕਰਮਾਂ ਨੂੰ ਜਾਣਨਾ ਵੀ ਹੈ ਔਰ ਉਹਨਾਂ ਨੂੰ ਜਾਣਨ ਤੋਂ ਬਾਅਦ ਇਹ ਕਹਿਣਾ ਹੈ ਔਰ ਫਿਰ ਅਰਦਾਸ ਕਰਨੀ ਹੈ ਕਿ ਗੁਰੂ ਬਾਬਾ ਜੀ ਮੇਰੇ ਤੇ ਕਿਰਪਾ ਕਰੋ ਮੇਰੇ ਕਰਮ ਬਦਲੋ ਆਪਣੀ ਬਖਸ਼ਿਸ਼ ਕਰੋ ਉਸ ਤੋਂ ਬਾਅਦ ਜੋ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ ਪ੍ਰੇਮ ਨਾਲ ਗਾਓ ਔਰ ਸਮਾਪਤ

ਭਏ ਪ੍ਰਸੰਨ ਗੁਰਦੇਵਾ ਤਿੰਨ ਪ੍ਰਭ ਜਬ ਆਏ ਸੁਮੋਹ ਦੀਆ ਤਬ

آد سکے جو باد سکے

Is there any other thing?

Lal rang kis poor

दरिद्रा का नाश कल के

संत जी का प्यार है ना, कहीं प्यार है ना,

ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਸਚਖੰਡ ਦਰਬਾਰ ਦੀਆਂ ਹਾਜ਼ਰੀਆਂ ਹੁੰਦੇ ਆਪ ਜੀ ਪਰਮ ਪਵਿੱਤਰ ਬਾਣੀ ਦੇ ਸਤਿਕਾਰ ਮਿਲਦੇ ਸਤਿਗੁਰੂ ਜੀ ਆਪ ਜੀ ਸੰਗਤਾਂ ਵੱਲੋਂ ਬੇਅੰਤ ਨਾਜ਼ਰ ਹੋਈ ਹੈ ਸਰਬਤ ਮੁਦਰਾ ਵੱਲੋਂ ਸਿੱਖੀ ਦਾਤਾ ਸੁਭ ਮੰਦਰ ਪੁਰਖ ਨੇ ਚੜ੍ਹਦਿਆਂ ਕਲਾ ਦੇਸ਼ ਪ੍ਰਦੇਸ਼ ਅੰਮ੍ਰਿਤ ਵੇਲੇ

ਪੜਤਨ ਰਾਗ ਰਹੇ। ਇਹਦਾ ਵਾਧੀ ਰਿਸ਼ਭ ਤੇ ਸੰਵਾਦੀ ਪੰਚਮ ਨੇ। ਇਹ ਓਡਵ ਜਾਤੀ ਦਾ ਰਾਗ ਹੈ ਬਾਹੋ। ਇਸ ਦੇ ਅੰਦਰ ਪੰਜ ਸੁਰਾਂ ਲੱਗਦੀਆਂ ਨੇ।

0: सो अंत
1: सो बह अनंत
0: कटकट
1: व्याप रहा भगवंत
0: तन्मय
1: आ

ਸਾਧ ਸੰਗਤ ਜੀ, ਹੁਣ ਅਸੀਂ ਪਹਿਲਾ ਸ਼ਬਦ ਰਾਗ ਗੁਜਰੀ ਵਿੱਚ ਸ਼ਬਦ ਹੈ ਕੇਵਲ ਰਾਮ ਨਾਮ ਮਨੋਰਮੰਗ ਬਦ ਅੰਮ੍ਰਿਤ ਤਤ ਮਯੰਗ ਨਾ ਤਨੋਤ ਜਸ ਰਣੇਨ ਜਨਮ ਜਰਾਦ ਮਰਣ ਭਯੰ। ਸੋ ਸਾਧ ਸੰਗਤ ਜੀ, ਇਹ ਸ਼ਬਦ ਸੰਸਕ੍ਰਿਤ ਵਿੱਚ ਹੈ। ਸੋ ਅਸੀਂ ਆਪਣੇ ਉਸਤਾਦ ਜੀ ਡਾਕਟਰ ਗੁਰਨਾਮ ਸਿੰਘ ਜੀ ਕੋਲੋਂ ਸਿੱਖਿਆ ਤੇ ਥੋੜੀ ਬਹੁਤ ਸਰਚ ਕੀਤੀ ਇਸ ਸ਼ਬਦ ਦੇ ਬਾਰੇ। ਤੇ ਇਹ ਸ਼ਬਦ ਜਿੰਨਾ ਕੁ ਇਸ ਬਾਰੇ ਪੜ੍ਹੇ ਗਏ ਅਸੀਂ ਮਨ ਵਿੱਚ ਬਹੁਤ ਬਹੁਤ ਹੀ ਵੈਰਾਗ ਆਈ ਗਿਆ। ਸੋ ਆਪ ਜੀ

ਜੰਮਣ ਮਰਨ ਦੇ ਖੇੜੇ ਨਾਲੋਂ ਬਚ ਸਕਦੇ ਹਾਂ। ਮਨ ਦੀ ਹੋਰ ਮਨ ਵਿੱਚ ਪੀਸ ਆ ਜਾਵੇ, ਸ਼ਾਂਤੀ ਆ ਜਾਵੇ, ਤਾਂ ਇਹ ਸ੍ਰੀ ਜੈਦੇਵ ਮਹਾਰਾਜ ਜੀ ਨੇ ਸ਼ਬਦ ਉਚਾਰਿਆ, ਕੇਵਲ ਰਾਮ ਨਾਮ ਮਨੋਰਮੰਗ ਬਦ ਅੰਮ੍ਰਿਤ ਤਤ ਮਯਨ। ਤੂੰ ਸਿਰਫ ਵਾਹਿਗੁਰੂ ਜੀ ਦਾ ਨਾਮ ਜਪ, ਨਾ ਦਨੋਤ ਜਸ ਸਿਮਰਣੇਨ ਜਨਮ ਜਰਾਦ ਮਰਨ ਭਯੰ। ਜਿਸ ਨੂੰ ਅਰਾਧਣ ਨਾਲ ਤੇਰੀ ਪੈਦਾਇਸ਼, ਬੁੜੇਪੇ ਅਤੇ ਮੌਤ ਦਾ ਡਰ ਸਭ ਖਤਮ ਹੋ ਜਾਏਗਾ। ਸੋ ਸਤਸੰਗ ਜੀ, ਅਸੀਂ ਪ੍ਰੈਕਟਿਸ ਕੀਤੀ ਬਹੁਤ, ਅੱਖਰ ਥੋੜੇ ਜਿਹੇ ਔਖੇ ਹੈ, ਤੇ ਸਾਰਿਆਂ ਕੋਲੋਂ ਪਹਿਲੇ ਹੀ ਮਾਫ਼ੀ ਮੰਗ ਲੈਂਦੇ ਹਾਂ, ਪਰ ਇਹ ਵੀ ਆਪ ਜੀ ਕੋਲੋਂ ਆਸ਼ਾ ਕਰਦੇ ਹਾਂ ਕਿ ਆਪ ਜੀ ਸਾਰ ਹੀ ਸਾਡਾ ਸਾਥ ਨਿਭਾਉਣਾ ਜੀ। ਸੋ ਆਓ ਜੀ, ਰਾਗ ਗੁਜਰੀ ਵਿੱਚ ਸ੍ਰੀ ਜੈਦੇਵ ਮਹਾਰਾਜ ਜੀ ਦਾ ਸ਼ਬਦ।

ਪਹਿਲੀ ਲਾਈਨ ਦਾ ਮਤਲਬ ਤਜ ਸਕਲ ਦੁਹਕ੍ਰਿਤ ਦੁਰਮਤੀ, ਆਪਣੇ ਸਾਰੇ ਹੀ ਬੁਰੇ ਕੰਮ ਨੂੰ ਛੱਡ ਕੇ, ਦੁਰਮਤੀ ਬੁਰੀ ਮਤ ਨੂੰ ਛੱਡ ਕੇ, ਭੱਜ ਚੱਕਰ ਧਰ ਵਾਹਿਗੁਰੂ ਜੀ ਕੋਲ, ਵਾਹਿਗੁਰੂ ਜੀ ਦੀ

ਸਾਵਣ ਮਣ ਹਰਿਆਵਲੇ ਸੁੱਕੇ ਜਾਵਾਂ ਹਾਂ ਸਾਵਣ ਵਣ ਹਰਿਆਵਲੇ ਸੁੱਕੇ ਜਾਵਾਂ ਹਾਂ ਸਭ ਕੋ ਸਰਸਾ ਵਰਸ ਦੇ ਜੂਰੇ ਜੋਲਾ ਸਭ ਨਾ ਰਾਤ ਮਿਲਾਵਣਾ ਸਭਨਾ ਰਾਤ ਮਿਲਾਵੜਾ ਚੱਕਵੀ ਦੋਰਾ ਸੰਖ ਸਮ

ਖਾਜੈ ਕੂਣੇ ਲਸਣ ਲੁਕਾਇਆ ਨਾ ਲੁਕੇ ਬੈ ਖਾਜੈ ਕੂਣੇ ਕਾਲਾ ਕੰਬਲ ਉਜਲਾ ਕਿਉਂ ਹੋਏ ਸਾਬੂਣੇ ਡੈਮੂ ਖੱਖਰ ਜੋਛ ਹੈ ਦਿਸੇ ਮੂੰਹ ਸੋਹਣੇ

ਹਰੀ ਦੇ ਪੱਟ ਮੱਟ ਵਿੱਚ ਨੀਲਾਰੀ ਦੇ ਮੱਟ ਵਿੱਚ ਪੈਗਤ ਗਿੱਦੜ ਰੱਤਾ ਨੀਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ ਜੰਗਲ ਅੰਦਰ ਜਾਏ ਕਹਿ ਪਾਖੰਡ ਕਮੱਤਾ ਦਰਸੇ ਵੈ ਮਿਰਗਾਵਲੇ ਹੋਏ ਬਹਿ ਅਵਤਾ ਕਰੇ ਹਕੂਮਤ ਅਗਲੀ ਕੂੜੇ ਮਦਮੱਤਾ ਬੋਲਣ ਪਾਜ ਉਘਾੜਿਆ ਜਿਉ ਮੂਲੀ ਪਤਾ ਤਿਉ ਦਰ ਗਏ ਮੀਣਾ ਮਾਰੀਏ

ਸਭਨਾ ਦਾ ਸਗਲ ਉਧਾਰੇ ਸੰਗ ਕੇ ਅਤੇ ਉਹ ਲੋਕ ਭੈ ਪੁਨੀਤ ਪਵਿੱਤਰ ਮਨ ਉਹਨਾਂ ਦੇ ਮਨ ਜਿਹੜੇ ਹਨ ਉਹ ਪਵਿੱਤਰ ਪੁਨੀਤ ਸ਼ੁੱਧ ਹੋ ਜਾਣਗੇ, ਜਨਮਾਂ ਜਨਮਾਂ ਦੀ ਮੈਲ ਉਹਨਾਂ ਦੀ ਦੂਰ ਹੋ ਜਾਏਗੀ ਤੇ ਸਭ ਕੁਛ ਪ੍ਰਾਪਤ ਹੋ ਜਾਏਗਾ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਇਨਸਾਨ ਦੀ ਸਭ ਤੋਂ ਵੱਡੀ ਖਾਹਿਸ਼ ਇਹ ਹੈ ਕਿ ਉਹ ਸੁਖੀ ਰਹੇ, ਬਸ ਸੁਖੀ ਰਹੇ। ਮਹਾਰਾਜ ਜੀ ਆਖਦੇ ਹਨ ਸੁਖੀ ਉਹੀ ਰਹਿਣਗੇ ਜਿਹੜੇ ਸਾਧੂ ਦੀ ਸੰਗਤ, ਸਾਧੂ ਦੇ ਨਾਲ ਵਿਚਾਰਾਂ, ਸਾਧੂ ਦੇ ਨਾਲ ਗੋਸ਼ਟੀ, ਸਾਧੂ ਦੇ ਨਾਲ ਆਪਣਾ ਮੁੱਖ ਜੋੜਨਗੇ, ਆਪਣਾ ਰਿਸ਼ਤਾ ਜੋੜਨਗੇ, ਮਾਰਗ ਤੇ ਚੱਲਣਗੇ ਦੱਸੇ ਹੋਏ ਤੇ ਜਿਹੜੇ ਬਚਨ ਕਹੇ ਹਨ ਉਹਨਾਂ ਨੂੰ ਕਮਾਉਣਗੇ। ਕਹਿੰਦੇ ਹਨ ਉਹ ਅਵਸ਼ ਸੁਖੀ ਹੋ ਜਾਣਗੇ, ਉਹਨਾਂ ਦੇ ਜੀਵਨ ਜੋ ਹਨ ਉਹ ਸਫਲੇ ਹੋ ਜਾਣਗੇ, ਉਹ ਸੰਸਾਰ ਦੇ ਖੂਹ ਚ ਡੁੱਬਣ ਤੋਂ ਬਚ ਜਾਣਗੇ ਅਤੇ ਉਹ ਪਾਰ ਉਤਰ ਜਾਣਗੇ ਜਿਹੜੇ ਮਹਾਰਾਜ ਜੀ ਆਖਦੇ ਹਨ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਉਹ ਪ੍ਰੇਮ ਨਾਲ ਗਾਓ।

ਸਮਝੀ ਆ ਜਾਂਦੀ ਹੈ ਤੇ ਸੰਗਤ ਚ ਬੈਠ ਕੇ ਉਸਨੂੰ ਇਹ ਪਤਾ ਚੱਲਦਾ ਹੈ ਕਿ ਉਸਨੇ ਆਪਣੇ ਆਪ ਨੂੰ ਲੱਭਣਾ ਹੈ, ਆਪਣੇ ਆਪ ਨੂੰ ਪਛਾਣਨਾ ਹੈ। ਅਜਿਹੀਆਂ ਵਿਚਾਰਾਂ ਸੁਣ ਕੇ ਫਿਰ ਉਹ ਸੋਚਦਾ ਹੈ ਕਿ ਮੈਂ ਕਿਸ ਤਰ੍ਹਾਂ ਆਪਣੇ ਆਪ ਨੂੰ ਪਹਿਚਾਣਾਂ। ਆਪਣੇ ਆਪ ਨੂੰ ਪਹਿਚਾਨਣ ਦੇ ਵਾਸਤੇ, ਆਪਣੇ ਆਪ ਨੂੰ ਲੱਭਣ ਦੇ ਵਾਸਤੇ ਉਸਨੂੰ ਉਸਦੀ ਇਮਦਾਦ ਚਾਹੀਦੀ ਹੈ ਜਿਸ ਨੂੰ ਪਤਾ ਹੋਵੇ ਕਿ ਤੂੰ ਕੌਣ ਹੈ। ਪਰਮਾਤਮਾ ਨੇ ਸਾਨੂੰ ਬਣਾਇਆ, ਪਰਮਾਤਮਾ ਨੂੰ ਹੀ ਪਤਾ ਹੈ ਕਿ ਅਸੀਂ ਕੌਣ ਹਾਂ, ਅਤੇ ਪਰਮਾਤਮਾ ਸਾਨੂੰ ਇਹ ਰਾਜ਼ ਆਪ ਹੀ ਗੁਰੂ ਦੇ ਰੋਲ ਦੇ ਵਿੱਚ ਆ ਕੇ ਸਾਡੀ ਉਹ ਗਲਤ ਹਸਤੀ ਨੂੰ ਤੋੜ ਕੇ, ਗਲਤ ਹਸਤੀ ਨੂੰ ਖਤਮ ਕਰਕੇ, ਸਾਡੇ ਉਸ ਗਲਤ ਹਸਤੀ ਦੇ ਆਧਾਰ ਤੇ ਜੋ ਬਿਹੇਵੀਅਰਸ ਪੱਕੇ ਹੋਏ ਹਨ, ਆਦਤਾਂ ਪੱਕੀਆਂ ਹੋਈਆਂ ਹਨ, ਸੁਭਾਅ ਪੱਕੇ ਹੋਏ ਹਨ, ਮਤ ਪੱਕੀ ਹੋਈ ਹੈ, ਉਸ ਨੂੰ ਸਾਰੀ ਦੀ ਸਾਰੀ ਨੂੰ ਤੋੜ ਕੇ, ਕਿਉਂਕਿ ਗੁਰੂ ਦੀ ਅਥਾਰਟੀ ਇਹ ਹੁੰਦੀ ਹੈ ਕਿ ਉਸ ਦੇ ਸਾਹਮਣੇ ਤੁਸੀਂ ਕੋਈ ਕੁਐਸਚਨ ਨਹੀਂ ਕਰ ਸਕਦੇ ਕਿ ਆ ਕਿਉਂ ਹੈ, ਆ ਕਿਉਂ ਹੈ, ਆ ਕਿਉਂ, ਉਸ ਦੀ ਮਰਜ਼ੀ, ਕਿਉਂਕਿ ਉਸਨੇ ਤੇ ਚੱਲਣਾ ਹੀ ਤੁਹਾਡੀ ਮਰਜ਼ੀ ਦੇ ਉਲਟ ਹੈ। ਜੋ ਤੁਹਾਡੀ ਮਰਜ਼ੀ ਦੇ ਨਾਲ ਚੱਲਣ ਲੱਗ ਪਿਆ ਫਿਰ ਨਾ ਤਾਂ ਗੁਰੂ ਹੋਇਆ ਤੇ ਨਾ ਹੀ ਉਹ ਤੁਹਾਡੀ ਉਸ ਝੂਠੀ ਹਸਤੀ ਨੂੰ ਤੋੜ ਸਕੇਗਾ। ਝੂਠੀ ਹਸਤੀ ਚਾਹੁੰਦੀ ਮੈਂ ਇੱਦਾਂ ਨਹੀਂ ਕਰਨਾ, ਪਰ ਜਦੋਂ ਅਸੀਂ ਗੁਰੂ ਦੇ ਰਿਸ਼ਤੇ ਦੇ ਵਿੱਚ ਆ ਜਾਂਦੇ ਉਦੋਂ ਸਾਡੇ ਕੋਲ ਉਸ ਨੂੰ ਇਨਕਾਰ ਕਰਨ ਦੀ ਕੋਈ ਅਥਾਰਟੀ ਨਹੀਂ ਰਹਿ ਜਾਂਦੀ, ਹੱਕ ਨਹੀਂ ਰਹਿ ਜਾਂਦਾ। ਤੋ ਇਹ ਇੱਕ ਪ੍ਰੋਸੈਸ ਹੈ, ਇੱਕ ਢੰਗ ਹੈ, ਇੱਕ ਵਿਧੀ ਹੈ ਕਿ ਜਗਿਆਸੂ ਆਉਂਦਾ ਗੁਰੂ ਦੇ ਕੋਲ ਕਿ ਬਾਬਾ ਜੀ ਕਿਰਪਾ ਕਰੋ, ਮੈਨੂੰ ਦੱਸੋ ਕਿ ਮੈਂ ਕੌਣ ਹਾਂ, ਕਿਵੇਂ ਜਾਣਾ ਕਿ ਮੈਂ ਕੌਣ ਹਾਂ। ਤੋ ਉਹ ਆਖਦੇ ਹਨ ਬਈ ਇਹ ਤੈਨੂੰ ਅਸੀਂ ਤਾਂ ਦੱਸ ਸਕਾਂਗੇ ਜੇ ਤੇਰਾ ਸਾਡਾ ਕੋਈ ਰਿਸ਼ਤਾ ਬਣੇ, ਤੂੰ ਸ਼ਿਸ਼ ਬਣੇ। ਉਹ ਆਖਦਾ ਜੀ ਮੈਨੂੰ ਆਪਣਾ ਸ਼ਿਸ਼ ਬਣਾਓ। ਉਹ ਕਹਿੰਦੇ ਸਾਡੀ ਸ਼ਰਤ ਬੜੀ ਤਕੜੀ ਹੈ, ਸ਼ਿਸ਼ ਤੇ ਬਣਾ ਲਾਂਗੇ ਤੈਨੂੰ, ਪਰ ਇੱਕ ਆਧਾਰ ਤੇ, ਇੱਕ ਸ਼ਰਤ ਤੇ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ, ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖ ਅੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਸਤਿਗੁਰੂ ਤਾਂ ਹੀ ਮਿਲ ਸਕਦਾ ਹੈ ਜੇ ਵਿੱਚੋਂ ਤੂੰ ਆਪਣੇ ਆਪ ਨੂੰ ਗਵਾਵੇਂ। ਕੱਲ ਦੇ ਕੀਰਤਨ ਦੇ ਵਿੱਚ ਵੀ ਆਪ ਜੀ ਨੇ ਸੁਣਿਆ ਸੀ ਕਿ ਸੰਤਾਂ ਨੂੰ ਪੁੱਛਿਆ ਹਰ ਮਾਰਗ ਸਾਧ ਮੈਂ ਦੱਸੋ ਮਾਰਗ ਸੰਤੋ, ਉਹਨਾਂ ਨੇ ਜਵਾਬ ਇਹ ਦਿੱਤਾ ਮਨ ਅਰਪੋ ਹੋਮੇ ਤਜੋ, ਆਪਣਾ ਮਨ ਅਰਪ ਦਿਓ ਅਤੇ ਹੋਮੇ ਨੂੰ ਤਿਆਗ ਦਿਓ। ਐ ਵਿਚਾਰ ਚੱਲ ਰਹੀ ਹੈ ਨਾ ਸਾਡੀ, ਆਪਣਾ ਮਨ ਅਰਪਣ ਕਰ ਦਿਓ ਅਤੇ ਹੋਮੇ ਨੂੰ ਤਿਆਗ ਦਿਓ ਤੇ ਫਿਰ ਤੁਹਾਡੀ ਆਪਣੀ ਕੋਈ ਹਸਤੀ ਨਹੀਂ ਰਹਿ ਜਾਂਦੀ, ਤੁਹਾਡੀ ਆਪਣੀ ਹੋਂਦ ਨਹੀਂ ਰਹਿ ਜਾਂਦੀ, ਤੁਸੀਂ ਇੱਕ ਕਿਸਮ ਦੇ ਗੁਲਾਮ ਬਣ ਜਾਂਦੇ ਹੋ। ਗੁਰੂ ਮਹਾਰਾਜ ਜੀ ਆਖਦੇ ਹਨ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਅਗਰ ਭਾਗਾਂ ਵਾਲਾ ਜੋ ਕੋਈ ਜਿਸ ਨੂੰ ਸੱਚਮੁੱਚ ਫਿਰ ਉਸ ਦੀ ਤਲਬ ਹੈ, ਇੱਛਾ ਹੈ, ਕੁਐਸਟ ਹੈ, ਉਹ ਕਹਿੰਦਾ ਹੈ ਸਤ ਬਚਨ, ਉਹ ਕਹਿੰਦਾ ਹੈ ਸਤ ਬਚਨ, ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ। ਸੇਵਕ ਉਸੇ ਨੂੰ ਆਖਦੇ ਹਨ ਜੋ ਸਿਰ ਉਤਾਰ ਕੇ ਧਰਦਾ ਹੈ, ਲਿਟਰਲੀ ਨਹੀਂ, ਭਾਵ ਉਸਦਾ ਇਹ ਹੈ ਕਿ ਉਹ ਆਖੇ ਕਿ ਮੇਰਾ ਆਪ ਜੀ ਸਿਰ ਵੀ ਚਾਹੋ ਤੇ ਇਹ ਕਿਸੇ ਵਕਤ ਵੀ ਆਪ ਲੈ ਸਕਦੇ ਹੋ, ਮੇਰੀ ਜਾਨ ਜ਼ਿੰਦ ਸਭ ਕੁਛ ਆਪ ਜੀ ਦਾ ਹੈ। ਗੁਰੂ ਮਹਾਰਾਜ ਐਸੇ ਜਗਿਆਸੂ ਨੂੰ ਕਬੂਲ ਕਰਦੇ ਹਨ, ਫਿਰ ਉਹ ਉਸਨੂੰ ਜੋ ਵੀ ਡਿਸਿਪਲਿਨ ਦਿੰਦੇ ਹਨ ਉਹ ਗੁਰੂ ਦੀ ਆਪਣੀ ਮਰਜ਼ੀ, ਹਰੇਕ ਗੁਰੂ ਦਾ ਆਪੋ ਆਪਣਾ ਢੰਗ ਹੈ। ਜਦੋਂ ਉਹ ਕਿਸੇ ਸ਼ਿਸ਼ ਨੂੰ ਅਪਣਾਉਂਦੇ ਹਨ, ਅਖਤਿਆਰ ਕਰਦੇ ਹਨ, ਉਸਨੂੰ ਸਵੀਕਾਰ ਕਰਦੇ ਹਨ, ਉਸ ਰਿਲੇਸ਼ਨਸ਼ਿਪ ਦੀ ਇੱਕ ਸੈਰੇਮਨੀ ਹੈ, ਉਸ ਰਿਲੇਸ਼ਨਸ਼ਿਪ ਦੀ ਇੱਕ ਸੈਰੇਮਨੀ ਹੈ ਜੋ ਬਹੁਤ ਫਾਰਮਲੀ ਨਿਭਾਈ ਜਾਂਦੀ ਹੈ। ਉਸ ਦਿਨ ਤੋਂ ਬਾਅਦ ਸ਼ਿਸ਼ ਡਿਕਲੇਅਰ ਕਰ ਦਿੰਦਾ ਹੈ ਕਿ ਮੇਰਾ

अब मेरा ईमान, मेरा सब कुछ, मेरी आत्मा, मेरी रूह, मेरे जिस्म, मेरे परिवार, मेरे तन दौलत दा सब कुछ दा मालिक एक गुरु है, मैं अपना आप इस नु वेच दिता है। ते गुरु ए डिक्लेयर कर दिंदा है कि इस नु मैं स्वीकार कर लिया है, इस नु जन्म मरण दे गेड़ा चो कढ़ना, इस नु अज्ञानता दे विचो कढ़ना, ओ मेरा फर्ज है। पर गुरु एक कम उस नु आखदा है कि तू गुरमंत्र दा जाप करना है, जो मर्यादा तेन दसी गई है, जो डिसिपलिन तेन दसिया गया है, क्योंकि मर्यादा उत्ते सवाल किया गया सी, मर्यादा गुरु अते शिष्य दे दरमियान दे विच गुरु दसदा है। सतगुरु फरमाया कारी ए करेओ, सतगुरु फिर फरमाउंदा है भी आ कार तैं करनी है, आ कार तैं करनी है, आ करनी तैं करनी है। तो ओ करनी दे विच जदों असी गुरु धारण करदे हां, अलग अलग धर्मां दा, अलग अलग गुरुआं दा आपो अपना ढंग है अपने शिष्य नू स्वीकार करन दा। सिख मार्ग दे विच सतगुरु गुरु नानक साहिब जी महाराज दे घर दे विच, क्योंकि गुरु नानक साहब जी महाराज जी दी ही जोत, गुरु नानक देव जी दी जोत, गुरु अंगद देव जी महाराज, गुरु अमरदास जी महाराज, अते इसे तरह दसवें पातशाह गुरु गोबिंद सिंह जी महाराज दे स्वरूप दे विच ओ जोत जो है ओ जोत ओही रही, शरीर बदल दे रहे। गुरु गोबिंद सिंह जी महाराज दे विच उस जामे दे विच गुरु नानक ने अपनी ये मर्यादा कायम कर दिती कि जो साडा शिष्य बनना चाहेगा, सातों गुरुमंत्र लेना चाहेगा, साडी सिखी धारण करनी जो चाहेगा, उस दे वास्ते आ शर्तां हैं। अमृत पान कीते तो बिना ओ गुरु का सिख नहीं बन सकता, उसनु अमृत छकना पड़ेगा। और जे कोई आखे के मैं ये नहीं करना चाहता, इस दी की लोड़ है, इसका मतलब ओ ना अपनी होमे ते ना अपना मन गुरु नू देण नू तैयार है, क्योंकि वो पहले दिन तो ही सवाल शुरू कर लेंदा है। जिसने सवाल करता गुरु महाराज उसनू स्वीकार नहीं करते, क्योंकि उन्होंने इसे ही चीज नू तोड़ना है, इस झूठी हस्ती दी मन मर्जी नू, इस झूठी हस्ती दे ज्ञान नू ही उन्होंने तोड़ना है। उन्होंने फुल अथॉरिटी है कि साड़ी साडे तन नाल जो मर्जी कर दे, जिस तरह का मर्जी बना दे, अते साडे मन दे टोटली अगेंस्ट चले जान, साड़ी जो बिलीफ सिस्टम है, ज्ञान है, जो असि ठीक समझते हाँ, उस दे टोटली वो अपोजिट जा सकते, उसकी उत्थे कोई बुकत ही नहीं रह जाती। जे कोई सिख आखे महाराज इस चीज की लोड़ है, इहदा मतलब कि वह अपना ज्ञान उत्थे फिर दिखा रहा है, पर उसके ज्ञान की तो उत्थे कोई बुकत ही नहीं, उत्थे ते पहले ही तख्ती लगी है, जीवत मरे मरे फुन जीवे ता मुख अंतर पाए, नानक सतगुर तद ही पाए जब विचों आप गवाए, अपना आप गवा दे। अते किसी भी धर्म दे विच जदों शिष्य गुरु धारण करता है, उसका एक ही ढंग है कि शिष्य अपने आप नूं सरेंडर कर दिंदा है। की डिसिप्लिन है वह गुरु की अपनी मर्जी है, वह गुरु जानता है। उस नूं कई लोग प्रूव करने की कोशिश करते हैं कि साइंटिफिकली इस चीज का आ फायदा, इस चीज का आ फायदा, इस चीज का आ फायदा। पर जो सिख है वह सिर्फ एक ही गल देखता है कि एक गुरु का वचन है बस, उसनु ओ उस चाहे फायदा है या नहीं है, वो साइंटिफिक है, साइंटिफिक है या अनसाइंटिफिक है, वो रैशनल है या इरैशनल है, पर वो गुरु दा वचन है बस। सिख दे वास्ते इतना ही है कि वो गुरु दे वचन नू, उस दी अथॉरिटी नू चैलेंज नहीं कर सकता, क्रॉस नहीं कर सकता। तो साडे धर्म दे विच गुरु वाले असी उस दिन बनते हाँ, गुरमंत्र सानू उस दिन मिलता है जिस दिन असी ओ जो सेरेमनी है पंज प्यारियां तो अमृत छक के, ते पंज प्यारियां तो
ਗੁਰੂ ਮੰਤਰ ਦੀ ਦਾਤ ਵਾਹਿਗੁਰੂ ਸ਼ਬਦ ਜੋ ਹੈ ਉਹ ਫਾਰਮਲੀ ਉਹਨਾਂ ਤੋਂ ਸੁਣਦੇ ਹਾਂ ਕਿ ਅੱਜ ਤੋਂ ਤੁਹਾਡਾ ਮੰਤਰ ਜੋ ਹੈ ਉਹ ਵਾਹਿਗੁਰੂ ਸ਼ਬਦ ਹੈ। ਉਹ ਸੁਣਨ ਤੋਂ ਬਾਅਦ ਸਾਡੀ ਆਤਮਾ ਦੇ ਉੱਤੇ ਮੋਹਰ ਲੱਗ ਗਈ, ਸਾਨੂੰ ਅਧਿਕਾਰ ਮਿਲ ਗਿਆ ਉਸ ਸ਼ਬਦ ਦੇ ਜਾਪ ਕਰਨ ਦਾ। ਫਿਰ ਉਸ ਸਿੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਡਿਸਿਪਲਿਨ ਉਸਨੂੰ ਦੱਸਿਆ ਗਿਆ ਹੈ ਉਸ ਡਿਸਿਪਲਿਨ ਨੂੰ ਉਸਨੇ ਕਮਾਉਣਾ ਹੈ, ਉਸ ਡਿਸਿਪਲਿਨ ਦੇ ਵਿੱਚ ਉਸਨੇ ਰਹਿਣਾ ਹੈ ਅਤੇ ਨਾਲ ਦੀ ਨਾਲ ਗੁਰਬਾਣੀ ਦੇ ਵਿੱਚੋਂ ਜੋ ਉਸਨੂੰ ਉਪਦੇਸ਼ ਮਿਲੀ ਜਾਂਦਾ ਹੈ ਉਸਨੂੰ ਉਹ ਕਮਾਈ ਜਾਣਾ ਹੈ। ਆਹਿਸਤਾ ਆਹਿਸਤਾ ਉਸਦੀ ਅਵਸਥਾ ਜੋ ਹੈ ਉਹ ਉੱਚੀ ਉੱਠਦੀ ਜਾਏਗੀ, ਉੱਚੀ ਉੱਠਦੀ ਜਾਏਗੀ ਤੇ ਬਾਕੀ ਦੀਆਂ ਆਤਮਕ ਅਵਸਥਾ ਜਿਉਂ ਜਿਉਂ ਉਹ ਗੁਰਬਾਣੀ ਦੀ ਸਮਝ ਵਿਚਾਰ ਨਾਲ ਉੱਚਾ ਉੱਠੇਗਾ ਤਿਉਂ ਤਿਉਂ ਉਸਨੂੰ ਆਤਮਕ ਅਵਸਥਾਵਾਂ ਪ੍ਰਾਪਤ ਹੁੰਦੀਆਂ ਜਾਣਗੀਆਂ। ਗੁਰਬਾਣੀ ਦੇ ਸ਼ਬਦਾਂ ਦੇ ਵਿੱਚੋਂ ਉਸਨੂੰ ਰਹਿਨੁਮਾਈ ਮਿਲੇਗੀ, ਗਾਈਡੈਂਸ ਮਿਲੇਗੀ ਕਿ ਤੂੰ ਕੀ ਕੁਛ ਕਰਨਾ ਹੈ ਹੋਰ, ਅਤੇ ਮੁੱਖ ਕਰਕੇ ਜੋ ਉਸਨੂੰ ਗੁਰਮੰਤਰ ਮਿਲਿਆ ਹੈ ਪੰਜ ਪਿਆਰਿਆਂ ਤੋਂ ਉਸ ਗੁਰਮੰਤਰ ਦਾ ਜਾਪ ਕਰਨਾ ਹੈ, ਉਹ ਹੈ ਸ਼ਬਦ ਵਾਹਿਗੁਰੂ। ਪਰ ਇਸ ਦੀ ਅਥਾਰਿਟੀ ਮੇਰੇ ਕਹਿਣ ਦੇ ਨਾਲ ਨਹੀਂ ਆ ਸਕਦੀ, ਇਸ ਦੀ ਅਥਾਰਿਟੀ ਜੋ ਹੈ ਉਹ ਸਿਰਫ ਗੁਰੂ ਨੂੰ ਹੈ ਮੰਤਰ ਦੇਣ ਦੀ, ਉਹ ਗੁਰੂ ਤੋਂ ਹੀ ਲੈਣਾ ਪੈਂਦਾ ਹੈ ਤਾਂ ਜਾ ਕੇ ਉਹ ਸਫਲਾ ਹੁੰਦਾ ਹੈ, ਉਸਦੀ ਕਮਾਈ ਕੀਤੀ ਹੋਈ ਸਫਲੀ ਹੁੰਦੀ ਹੈ। ਤੋ ਉਹ ਹੈ ਜੋ ਸ਼ਬਦ ਸਾਨੂੰ ਪ੍ਰਾਪਤ ਹੁੰਦਾ ਹੈ, ਫਿਰ ਸਿੱਖ ਦਾ ਫਰਜ਼ ਹੈ ਆਪਣੀ ਜ਼ਿੰਦਗੀ ਦੇ ਵਿੱਚ ਉਸ ਸ਼ਬਦ ਨੂੰ ਵਾਹਿਗੁਰੂ ਸ਼ਬਦ ਨੂੰ ਰੋਜ਼ਾਨਾ ਜੋ ਆਰੰਭ ਹੀ ਕਰ ਰਿਹਾ ਹੈ ਉਹ ਰੋਜ਼ਾਨਾ ਤਕਰੀਬਨ ਘੰਟਾ ਸਵਾ ਘੰਟਾ ਬੋਲ ਕੇ ਉਸਦਾ ਜਾਪ ਕਰੇ। 4-6 ਮਹੀਨੇ ਟਾਈਮ ਨਿਯਤ ਕਰ ਲਏ, ਜਗ੍ਹਾ ਨਿਯਤ ਕਰ ਲਏ ਔਰ ਉਸਨੂੰ ਖੁੰਝਣ ਨਾ ਦੇਵੇ, ਕਦੇ ਵੀ ਖੁੰਝਣ ਨਾ ਦੇਵੇ। ਉਸ ਟਾਈਮ ਤੇ ਬੋਲ ਕੇ ਪਹਿਲਾਂ ਉਹ ਉਸ ਵਾਹਿਗੁਰੂ ਸ਼ਬਦ ਦਾ ਅਭਿਆਸ ਕਰੇ ਜਿਤਨੀ ਦੇਰ ਹੋ ਸਕਦਾ ਹੈ, ਘੰਟਾ ਤੇ ਜ਼ਰੂਰੀ ਕਰਨਾ ਚਾਹੀਦਾ ਹੈ ਔਰ ਆਹਿਸਤਾ ਆਹਿਸਤਾ ਫਿਰ ਉਹ ਟਾਈਮ ਨੂੰ ਵਧਾਉਣਾ ਚਾਹੀਦਾ ਹੈ ਤੇ 4-6 ਮਹੀਨੇ ਉਸਦਾ ਬੋਲ ਕੇ ਅਭਿਆਸ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਆਹਿਸਤਾ ਆਹਿਸਤਾ ਜਦੋਂ ਉਹ ਸ਼ਬਦ ਸਾਡੇ ਅੰਦਰ ਰਚ ਜਾਂਦਾ ਹੈ ਤਾਂ ਫਿਰ ਸਾਡੀ ਸੁਰਤ ਵਿੱਚ ਉਹ ਬੈਠ ਜਾਂਦਾ ਹੈ, ਫਿਰ ਅਸੀਂ ਸਾਇਲੈਂਟਲੀ ਅੰਦਰ ਆਪਣੇ ਅੰਦਰ ਉਸਦਾ ਅਭਿਆਸ ਕਰਦੇ ਰਹਿੰਦੇ ਹਾਂ। ਤੋ ਇਸ ਤਰ੍ਹਾਂ ਲਗਾਤਾਰ ਜੋ ਅਭਿਆਸ ਨਿਤਨੇਮ ਨਾਲ ਕਰਦਾ ਹੈ ਵਾਹਿਗੁਰੂ ਸ਼ਬਦ ਦਾ, ਸਾਰੀ ਜ਼ਿੰਦਗੀ ਉਸਨੂੰ ਉਹ ਭੁਜਾਉਂਦਾ ਨਹੀਂ ਹੈ, ਗੁਰਮੰਤਰ ਦਾ ਅਭਿਆਸ ਕਰਦਾ ਹੈ ਕਿਉਂਕਿ ਗੁਰੂ ਆਪਣੇ ਵੱਲੋਂ ਉਸਨੂੰ ਇੱਕ ਸ਼ਬਦ ਦਿੰਦਾ ਹੈ। ਬਸ ਸ਼ਿਸ਼ ਨੂੰ ਸ਼ਬਦ ਦੇਣ ਦੇ ਵਿੱਚ ਹੀ ਗੁਰੂ ਕਹਿ ਦਿੰਦਾ ਹੈ ਕਿ ਤੂੰ ਇਸ ਦਾ ਅਭਿਆਸ ਕਰਨਾ, ਤੇਰਾ ਕੰਮ ਸਿਰਫ ਇਤਨਾ, ਬਾਕੀ ਸਾਰਾ ਹੀ ਕੰਮ ਮੇਰਾ ਹੈ, ਉਸਦੀ ਜ਼ਿੰਮੇਵਾਰੀ ਲੈ ਲਈ ਔਰ ਉਸ ਜ਼ਿੰਮੇਵਾਰੀ ਨੂੰ ਗੁਰੂ ਮਹਾਰਾਜ ਪੂਰੀ ਨਿਭਾਉਂਦੇ ਹਨ ਅਗਰ ਸਿੱਖ ਉਸਨੂੰ ਪੂਰੀ ਤਰ੍ਹਾਂ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਕਿ ਮੇਰੇ ਗੁਰੂ ਨੇ ਆਹ ਵਚਨ ਕੀਤਾ ਹੈ ਉਹ ਕੁਛ ਵੀ ਕਰ ਸਕਦੇ ਹਨ, ਉਹਨਾਂ ਦਾ ਵਚਨ ਬਸ ਪਾਲਣਾ ਹੈ, ਵਚਨ ਪਾਲਣ ਦੇ ਵਿੱਚ ਉਹਨਾਂ ਦੀ ਪ੍ਰਸੰਨਤਾ ਹੈ, ਵਚਨ ਪਾਲਣ ਦੇ ਵਿੱਚ ਉਹਨਾਂ ਦੀ ਖੁਸ਼ੀ ਹੈ, ਉਹਨਾਂ ਦੇ ਦਿੱਤੇ ਹੋਏ ਗੁਰਮੰਤਰ ਨੂੰ ਜੋ ਕਮਾਉਂਦਾ ਹੈ ਉਹ ਇਨਸਾਨ ਜੋ ਹੈ ਗੁਰਮੰਤਰ ਦੀ ਕਮਾਈ ਦੇ ਨਾਲ ਉਸ ਦੇ ਅੰਦਰ ਮਨ ਚ ਟਿਕਾ ਆਉਂਦਾ ਹੈ, ਮਨ ਚ ਆਹਿਸਤਾ ਆਹਿਸਤਾ ਗੁਰਮੰਤਰ ਹੀ ਵਸ ਜਾਂਦਾ ਹੈ, ਸੁੱਤਿਆਂ ਪਿਆਂ ਵੀ ਉਸਦੇ ਅੰਦਰ ਉਹ ਵਾਹਿਗੁਰੂ ਸ਼ਬਦ ਚੱਲਦਾ ਰਹਿੰਦਾ ਹੈ, ਉੱਠਦਿਆਂ ਬੈਠਦਿਆਂ ਜਾਗਦਿਆਂ ਹਰ ਵੇਲੇ ਉਸ ਦੇ ਅੰਦਰ ਉਹ ਗੁਰਮੰਤਰ ਵਾਹਿਗੁਰੂ ਸ਼ਬਦ ਜੋ ਹੈ ਉਹ ਵਸਿਆ ਰਹਿੰਦਾ ਹੈ ਅਤੇ ਉਸ ਵਾਹਿਗੁਰੂ ਸ਼ਬਦ ਦੀ ਕਮਾਈ ਦੇ ਨਾਲ ਉਸ ਦੇ ਮਨ ਦੇ ਅੰਦਰ ਉਹ ਇਤਨਾ ਵਸ ਜਾਂਦਾ ਹੈ ਕਿ ਬਾਕੀ ਤਮਾਮ ਮਨ ਦੇ ਖਿਆਲ ਉਸਦੇ ਵੈਸੇ ਹੀ ਜੋ ਸ਼ਾਂਤ ਹੋ ਜਾਂਦੇ ਹਨ। ਤੋ ਅਖੀਰ ਦੇ ਵਿੱਚ ਜਿਸ ਵਾਹਿਗੁਰੂ ਨੂੰ ਉਹ ਯਾਦ ਕਰਦਾ ਹੈ, ਜਿਸ ਨੂੰ ਯਾਦ ਕਰੀਏ ਉਹ ਉਸਦੇ ਸਾਰੇ ਗੁਣ ਸਾਡੇ ਅੰਦਰ ਆ ਜਾਂਦੇ ਹਨ, ਉਸਦਾ ਸਾਰਾ ਸੁਭਾਅ ਸਾਡੇ ਅੰਦਰ ਆ ਜਾਂਦਾ ਹੈ ਅਤੇ ਅਸੀਂ ਉਸ ਦੇ ਵਿੱਚ ਲੀਨ ਹੋ ਜਾਂਦੇ ਹਾਂ, ਉਸ ਦੀ ਕਮਾਈ ਦੇ ਵਿੱਚੋਂ ਹੀ ਸਾਨੂੰ ਜੋ ਹੈ ਉਹ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਣੀ ਸ਼ੁਰੂ ਹੁੰਦੀ ਹੈ। ਉਸ ਦੀ ਕਮਾਈ ਦੇ ਨਾਲ ਹਉਮੈ ਦਾ ਨਾਸ਼ ਹੁੰਦਾ ਹੈ ਅਤੇ ਸਿੱਖ ਦਾ ਇੱਕ ਬੌਂਡ ਹੁੰਦਾ ਹੈ, ਇੱਕ ਪਿਆਰ ਹੁੰਦਾ ਹੈ ਕਿ ਮੇਰੇ ਗੁਰੂ ਮੰਤਰ ਜੇ ਮੇਰੇ ਗੁਰੂ ਦਾ ਮੰਤਰ ਹੈ ਜਿਸ ਨਾਲ ਉਸਦਾ ਗੁਰੂ ਦੇ ਨਾਲ ਬਹੁਤ ਡੂੰਘਾ ਰਿਸ਼ਤਾ ਬਣਿਆ ਰਹਿੰਦਾ ਹੈ। ਸੋ ਅੱਜ ਦਾ ਕੀਰਤਨ ਦਾਸ ਇਸ ਵਿਚਾਰ ਉੱਤੇ
समाप्त करना चाहता सी कि सानू गुरु महाराज जी ने अपनी बाणी च मार्ग दसिया है, उस मार्ग दे विच गुरबाणी तो उपदेश लेना है। उस दे विच ए उपदेश मिलते हैं कि अपनी मत नू त्यागो, अपने हठ नू त्यागो, अपना जो इधरों उधरों ज्ञान कट्ठा किया होया सुभा बने पे हैं, मन की मत त्यागो। हरजन इथों सी कीर्तन शुरू किया सी, उस नू त्यागो। उस तो बाद गुरु उपदेश ए है कि डड्डा डेरा ए नहीं, जह डेरा तै जान, ए डेरा नहीं है, निज घर ए नहीं है, ए ते पता नहीं केड़े दिन इस घर दे विचों असां निकाले जाना है। दूसरा कीर्तन कीता सी, तीसरा कीर्तन कीता सी कि साडी जिंदगी दे विच जो भी असीं कर्म करदे हां उन्हां दा जाके अगे हिसाब किताब हुंदा है, और उस दे हिसाब किताब दे अनुसार साडी गति हुंदी है। जिसने गुरुमंत्र दी कमाई नहीं कीती, जिसने साधु दे मार्ग ते चल के अपना जीवन नहीं गुजारिया, ਉਹ ਫਿਰ ਅਨੇਕ ਕਿਸਮ ਦੇ ਕਸ਼ਟ ਭੋਗਦੇ ਹਨ, ਅਨੇਕਾਂ ਕਿਸਮ ਦੀਆਂ ਜੂਨਾਂ ਦੇ ਵਿੱਚ ਜਾਂਦੇ ਹਨ। ਸੋ ਉਹ ਸਾਰੇ ਦੇ ਸਾਰੇ ਕੀਰਤਨ ਫਿਰ ਇਨਸਾਨ ਨੇ ਆਪਣੇ ਆਪੇ ਨੂੰ ਪਹਿਚਾਨਣਾ ਹੈ, ਇਹ ਵੀ ਪਵਿੱਤਰ ਗੁਰਬਾਣੀ ਦਾ ਉਪਦੇਸ਼ ਹੈ। ਸੋ ਬਾਣੀ ਨੂੰ ਧਿਆਨ ਨਾਲ ਪੜਾਂਗੇ ਤੇ ਧਿਆਨ ਨਾਲ ਉਸ ਦੇ ਵਿੱਚੋਂ ਸਾਨੂੰ ਜੋ ਗੁਰਬਾਣੀ ਦੇ ਪਹਿਲੂ ਹਨ ਉਹ ਸਮਝ ਆਉਂਦੇ ਜਾਣਗੇ। ਉਹਨਾਂ ਨੂੰ ਸਮਝਦਿਆਂ ਸਮਝਦਿਆਂ ਇਹ ਹੋਏਗਾ ਕਿ ਅਸੀਂ ਆਪਣੇ ਖਿਆਲਾਂ ਨੂੰ ਗੁਰੂ ਮਹਾਰਾਜ ਜੀ ਦੇ ਖਿਆਲਾਂ ਨਾਲ ਰਿਪਲੇਸ ਕਰ ਲਵਾਂਗੇ। ਸਾਡੇ ਅੰਦਰ ਆਪਣੇ ਖਿਆਲ ਨਹੀਂ ਰਹਿ ਜਾਣਗੇ, ਗੁਰੂ ਮਹਾਰਾਜ ਜੀ ਦੇ ਖਿਆਲ ਸਾਡੇ ਖਿਆਲ ਬਣ ਜਾਣਗੇ। ਤੇ ਅੰਦਾਜ਼ਾ ਲਗਾਓ ਉਸ ਇਨਸਾਨ ਦੀ ਮਹਿਮਾ ਕਿਤਨੀ ਕੁ ਵੱਡੀ ਹੈ ਜਿਸ ਦੇ ਅੰਦਰ ਆਪਣਾ ਕੋਈ ਖਿਆਲ ਨਾ ਹੋਵੇ, ਸਿਰਫ ਗੁਰੂ ਦੇ ਹੀ ਵਿਚਾਰ ਉਸਦੇ ਵਿਚਾਰ ਬਣ ਜਾਣ। ਉਹਦੀ ਵਿਚਾਰਧਾਰਾ ਕਿਤਨੀ ਉੱਚੀ ਹੋਈ, ਕਿਤਨੀ ਪਵਿੱਤਰ ਹੋਈ, ਕਿਤਨਾ ਅੰਦਰੋਂ ਸ਼ੁੱਧ ਹੋ ਗਿਆ, ਕਿਤਨੇ ਅੱਛੇ ਉਸਦੇ ਵਿਚਾਰ ਹੋ ਗਏ। ਅਤੇ ਨਾਲ ਨਾਲ ਉਸਨੇ ਫਿਰ ਵਾਹਿਗੁਰੂ ਸ਼ਬਦ ਦੀ ਜਦੋਂ ਕਮਾਈ ਕੀਤੀ, ਉਸਦੀ ਤਪੱਸਿਆ ਕੀਤੀ, ਉਸਦਾ ਮਨ ਕਾਬੂ ਚ ਆ ਗਿਆ, ਉਸਦਾ ਮਨ ਜਿੱਤਿਆ ਗਿਆ। ਕਿਉਂਕਿ ਵਾਹਿਗੁਰੂ ਸ਼ਬਦ ਨੇ ਤਮਾਮ ਮਨ ਦੇ ਖਿਆਲਾਂ ਨੂੰ ਆਪਣੇ ਵਿੱਚ ਹੀ ਜਜ਼ਬ ਕਰ ਜਾਣਾ ਹੈ। ਕਿਉਂਕਿ ਜਿਸਦਾ ਅਭਿਆਸ ਨਿਤਾ ਪ੍ਰਤੀ ਕਰਾਂਗੇ, ਉਹੀ ਇੱਕ ਖਿਆਲ ਫਿਰ ਅੰਦਰ ਰਹਿ ਜਾਏਗਾ, ਬਾਕੀ ਤਮਾਮ ਖਿਆਲ ਜੋ ਹਨ ਉਹ ਬੰਦ ਹੋ ਜਾਣਗੇ। ਉਸਦੇ ਹੋਣ ਦੇ ਨਾਲ ਜਦੋਂ ਅੰਦਰ ਬਿਲਕੁਲ ਸ਼ਾਂਤ ਹੋ ਗਿਆ, ਟਿਕਾਓ ਦੇ ਵਿੱਚ ਆ ਗਿਆ, ਮਨ ਜਿੱਤਿਆ ਗਿਆ, ਸਾਨੂੰ ਅੰਦਰੋਂ ਹੀ ਆਪਣੇ ਅੰਦਰੋਂ ਸਾਡਾ ਅਸਲ ਆਪਾ ਜੋ ਹੈ ਉਸਦੇ ਦੀਦਾਰ ਹੋਣਗੇ, ਸਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਏਗੀ। ਇਹ ਬਰੀਫਲੀ ਇਤਨੇ ਕੁ ਦਿਨਾਂ ਦੇ ਵਿੱਚ ਮੈਂ ਗੁਰੂ ਮਹਾਰਾਜ ਜੀ ਦਾ ਜੋ ਮਾਰਗ ਹੈ ਆਪ ਜੀ ਦੀ ਸੇਵਾ ਚ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਹਰ ਮਾਰਗ ਸਾਧੂ ਦੱਸਿਆ, ਜਪੀਏ ਗੁਰਮੰਤ, ਆਪਣੇ ਜੀਵਨ ਚ ਗੁਰੂ ਧਾਰਨ ਕਰੋ। ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਇਹ ਗੱਲ ਆਖਦੇ ਹਨ, ਤਾਂ ਮੈਂ ਉਹ ਵੀ ਸੁਣਾਉਣੀ ਚਾਹੁੰਦਾ ਹਾਂ। ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ, ਗੁਰੂ ਪੀਰ ਕਰਕੇ, ਸੁਣਨ ਵਾਲੀ ਗੱਲ ਹੈ, ਗੁਰੂ ਪੀਰ ਕਰਕੇ ਹੀ ਕਹਿੰਦੇ ਕਮਾਈ ਹੋ ਸਕਦੀ ਹੈ, ਵੈਸੇ ਨਹੀਂ ਕਮਾਈ ਹੋ ਸਕਦੀ। ਏਦਾਂ ਨਹੀਂ ਵੀ ਚਾਰ ਕਿਤਾਬਾਂ ਕਿਤਿਓਂ ਪੜ੍ਹ ਲਓ ਤੇ ਕਿਤਿਓਂ ਚਾਰ ਪੰਜ ਸੈਮੀਨਾਰ ਅਟੈਂਡ ਕਰ ਲਓ, ਕਿਤਿਓਂ ਕੁਛ ਇਨਫੋਰਮੇਸ਼ਨ ਇਕੱਠੀ ਕਰੀ ਜਾਓ ਤੇ ਉਹਦੇ ਨਾਲ ਸੋਚੋ ਕਿ ਅਸੀਂ ਆਪਣੇ ਆਪ ਤੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਨਰ ਗਰੋਥ ਸ਼ੁਰੂ ਕਰ ਦਿੱਤੀ ਹੈ। ਇਹ ਅੱਜ ਕੱਲ ਵੈਸਟਰਨ ਸੋਸਾਇਟੀ ਦੇ ਵਿੱਚ ਬੜਾ ਚੱਲ ਰਿਹਾ। ਇਹ ਗੁਰਮਤ ਨਹੀਂ ਹੈ, ਉਹ ਇਨਕੰਪਲੀਟ ਮਾਰਗ ਹਨ, ਉਹ ਕਿਤੇ ਪਹੁੰਚਾਉਂਦੇ ਨਹੀਂ ਹਨ। ਹਾਂ, ਉਹਨਾਂ ਦਾ ਆਪਣਾ ਧੰਦਾ ਜ਼ਰੂਰ ਹੈ। ਗੁਰੂ ਮਹਾਰਾਜ ਜੀ ਆਖਦੇ ਹਨ ਕਰਮਵੰਤੀ ਸਲਾਹਿਆ, ਕਰਮਾਂ ਵਾਲਿਆਂ ਨੇ ਰੱਬ ਨੂੰ ਸਲਾਹਿਆ, ਕਿਵੇਂ ਨਾਨਕ ਕਰ ਗੁਰ ਪੀਰ, ਗੁਰੂ ਪੀਰ ਕਰਕੇ ਫਿਰ ਉਸਨੂੰ ਸਲਾਹਿਆ ਹੈ, ਐਵੇਂ ਨਹੀਂ। ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੀ ਇੱਕ ਵਚਨ ਚ ਇਸ ਤਰ੍ਹਾਂ ਲਿਖਿਆ ਹੈ, ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ। ਕਹਿੰਦੇ ਜਿਸ ਗੁਰੂ ਤੋਂ ਮੈਂ ਹਰੀ ਵਾਹਿਗੁਰੂ ਪਰਮਾਤਮਾ ਪਾਇਆ, ਉਹ ਗੁਰੂ ਮੈਂ ਕੀਤਾ ਸੀ, ਉਸ ਗੁਰੂ ਨੂੰ ਮੈਂ ਆਪਣਾ ਧਾਰਨ ਕੀਤਾ ਸੀ, ਆਪਣਾ ਬਣਾਇਆ ਸੀ। ਸੋ ਗੁਰ ਦੀਖਿਆ ਲੈ ਜਪ ਤਪ ਕਮਾਏ। ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਦੀਕਸ਼ਿਤ ਮੈਨੇ ਹੁੰਦਾ ਇਨੀਸ਼ੀਏਟ ਹੋਣਾ, ਗੁਰੂ ਨੂੰ ਧਾਰਨ ਕਰਨਾ, ਫਾਰਮਲੀ ਉਸ ਮਰਜ਼ਾਦਾ ਨੂੰ ਨਿਭਾ ਕੇ ਫਿਰ ਉਸ ਇਨਸਾਨ ਦੀ ਰੂਹ ਤੇ ਉਸ ਗੁਰੂ ਦੀ ਮੋਹਰ ਲੱਗ ਜਾਂਦੀ ਹੈ। ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਸਿੱਖਿਆ ਤੇ ਦੀਖਿਆ ਚ ਫਰਕ ਹੈ। ਦੀਖਿਆ ਉਦੋਂ ਹੁੰਦੀ ਹੈ ਜਦੋਂ ਅਸੀਂ ਤਮਾਮ ਗੁਰੂਆਂ ਨੂੰ ਛੋੜ ਕੇ ਇਹ ਤੈਅ ਕਰ ਲੈਂਦੇ ਹਾਂ ਕਿ ਮੇਰਾ ਆਹ ਗੁਰੂ ਹੈ, ਬਸ ਉਸ ਤੋਂ ਬਾਅਦ ਮੈਨੂੰ ਹੋਰ ਕਿਸੇ ਗੁਰੂ ਦੇ ਗਿਆਨ ਦੀ ਜ਼ਰੂਰਤ ਨਹੀਂ ਹੈ। ਉਸ ਨੂੰ ਕਹਿੰਦੇ ਹਨ ਦੀਕਸ਼ਿਤ ਹੋਣਾ। ਮਹਾਰਾਜ ਜੀ ਕਹਿੰਦੇ ਜਿਹੜਾ ਦੀਕਸ਼ਿਤ ਹੋ ਕੇ ਜਪ ਤਪ ਕਮਾਉਂਦਾ ਹੈ ਉਹ ਸਫਲਾ ਹੁੰਦਾ ਹੈ। ਸੋ ਆਪਣੇ ਜੀਵਨ ਚ ਗੁਰੂ ਵੀ ਧਾਰਨ ਕਰੋ, ਅੰਮ੍ਰਿਤ ਛੱਕ ਕੇ
और गुरु मंत्र नूं फिर जपो, गुरबाणी दे विचों जीवन दे वास्ते उपदेश लैंदे जाओ। अते इस तरह का ग्रुप अगर कमाई करेगा तो वह जिहड़ा गुरद्वारा होएगा वह एक रूहानी मंडल बन जाएगा, उस शहर दे विच रूहानियत का होर फैलाव होएगा, उत्थे दे लोकां उत्ते भी उसका असर पाएगा, उत्थे दे एनवायरमेंट ते भी उसका असर पाएगा। सो इस तरह असीं अपनी इस रूहानियत नूं अपने जीवन च, अपने आले दुआले, अपने बच्चियां च लिया सकते हां। पर महाराज जी कहिंदे हन हर चीज किसे विधि दे नाल हुंदी है, हर चीज की कोई मर्यादा हुंदी है। गुर पूजा विद सहत करम, गुरु की पूजा भी कहिंदे किसे विधि दे नाल ही हो सकती है। सो ए विधि है जो आप जी की सेवा च अज अर्ज कीती है। गुरु वाले बनो, गुरबाणी का पाठ नितनेम दे नाल करो, विचार नाल करो, समझ के करो, ताकि गुरबाणी दे विचारां तो पता लगे सानू की कुछ करना है। हुण जे असीं ना विचारांगे तो किवें पता लगेगा कि असीं अपने आप नूं पहचानना है। एक पाठी पाठ करी जा रहा, बाकी सारे लोग अपने घरां च सुते पए ने, उहनां नूं किवें पता लग जाएगा कि असीं अपना मूल पछानना है। वह तो असीं सुणांगे, समझांगे, विचारांगे ताहीं पता चलेगा ना कि की करना है। सो अपने एटीट्यूड्स, अपने ट्रेंड्स, टेक्निक सानू एग्जामिन करने की लोड़ है कि उन्होंने नाल साड़ी ग्रोथ हो रही है जो सिर्फ रिचुअली निभा हुंदा है। सो बाणी नू विचार नाल पढ़ो, आपस विच बैठ के इकट्ठे होके नाम जपो। जिस तरह दास ने पहला अर्ज की है, पहला चार छह महीने टाइम बन के नीयत होके, नीयत करके गुरु शब्द का बोल के अभ्यास करो, ध्यान उस दे विच रखो कि जितनी दफा तुसी वाहिगुरु बोलिया तुहाडे ध्यान नूं पता होवे कि तुसी वाहिगुरु बोलिया। ऐसा ना कि बोली जाओ तुहाडा ध्यान किते होर होवे। हर दफा जो वाहिगुरु शब्द कहना है उसका सुरत नूं कायम करके कहना है, और जितना इसका अभ्यास करोगे उतनी ही सुरती टिकती जाएगी, उतनी उसका आनंद वधदा जाएगा। सुरती दे टिका दे विच ही सारा आनंद है। जिसकी सुरती टिका च आ गई उसनूं आपे आनंद आ गया, उसके अंदर फिर ब्रह्म ज्ञान पैदा होंदा है, अकाल पुरख की प्राप्ति हुंदी है। जो गुरु के दसे हुए रस्ते ते इस तरह चलता है, गुरु महाराज उस उत्ते कृपा करके, बख्शिश करके उस नूं सारियां ही दातां जो ओ बख्श दिंदे हन। आओ प्यार नाल इस पंक्ति नूं गाओ। आप जी दे इतने दिन कीर्तन द्वारा दर्शन किते हन, दास तों कोई किसी किस्म की अवज्ञा हुई होवे, कोई गुरबाणी की विचार अपने वल्लों ते मैं कुछ नहीं आख्या, गुरबाणी की विचार करदिआं कोई मेरे तो भूल चुक हुई होवे तो मैं सच्चे पातशाह तो गुरु बाबा जी तो उसकी खिमा की जाचना करदा हाँ। तो आप जी ने बहुत कृपा की है, दर्शन करन दा मैनू सुभाग बख्शिया है, और इतों दी संगतां दे नाल गुरु बाबा जी की बाणी का कीर्तन विचारां सांझियां करन दा जो मौका बख्शिया है। मैनू उम्मीद है आप इस नूं सुन के इस मार्ग ते चलोगे भी जरूर, क्योंकि महाराज ने आख्या मार्ग चले तिनी सुख पाया। निरा मार्ग दे मतलब सुन के ही सुख नहीं मिल जाता हुंदा, मार्ग ते चलन नाल ही किते पहुंचा जाता हुंदा। तो गाओ, उपरंत कीर्तन की समाप्ति है।

0: ਤੋਂ ਪਹਿਲਾਂ ਥੱਲੇ ਬਣਾ ਲਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕੀ ਫਤਿਹ। ਆਪ ਸਰਵਣ ਕਰ ਰਹੇ ਹੋ ਰਾਧਾ ਵਿੱਚ ਕੀਰਤਨ, ਬੜਾ ਅੱਛਾ ਉਪਰਾਲਾ ਕੀਤਾ ਗਿਆ ਹੈ। ਅੱਜ ਸਾਡੇ ਵਿੱਚ ਬਹੁਤ ਵਿਦਵਾਨ ਜਿੱਥੇ ਮੌਜੂਦ ਹਨ, ਦਾਸ ਇੱਕ ਨਾਚੀ ਵਿੱਚ

ਜੋ ਕੋਈ ਉਹਦੇ ਕੋਲ ਆ ਗਿਆ ਹੈ ਉਹਦੀ ਜੁੱਤੀ ਨਹੀਂ ਗੰਢੀ ਉਹਦੀ ਟੁੱਟੀ ਵੀ ਗੰਢ ਦਿੱਤੀ ਹੈ। ਪਰਮੇਸ਼ਰ ਦਾ ਭਗਤ ਸੀ ਸਾਧ ਸੰਗਤ, ਦੁਨੀਆਂ ਕਹਿੰਦੀ ਸੀ ਪਾਣਾ ਗੰਢੇਰਾ ਵਿੱਚ ਕੁਲਾ ਧਰਮ ਟੋਏ ਟੋਰ ਸਮੇਟਾ। ਉਹਦੀ ਕੁਲ ਦਾ ਧਰਮ ਸੀ ਸ਼ਹਿਰ ਦੇ ਡੰਗਰ ਮਰ ਜਾਣੇ ਚੁੱਕ ਕੇ ਬਾਹਰ ਸੁੱਟ ਆਉਣੇ,

ਸਭ ਤੋਂ ਪਹਿਲਾਂ ਮਾਂ ਗੁਰੂ ਹੁੰਦੀ ਹੈ। ਜਿਨ੍ਹਾਂ ਦੀ ਮਾਂ ਸਿੱਖ ਹੋਵੇਗੀ ਨਾ, ਉਹਨਾਂ ਦੇ ਪੁੱਤਰ ਵੀ ਸਿੱਖ ਹੋ ਜਾਣਗੇ। ਤੇ ਜਿਹੜੀਆਂ ਮਾਵਾਂ ਹੀ ਸਿੱਖ ਨਹੀਂ, ਭਾਵੇਂ ਕਿੰਨਾ ਗਿਆਨ ਦਿਓ, ਬੱਚਿਆਂ ਨੂੰ ਗਿਆਨ ਨਹੀਂ ਆਵੇਗਾ। ਸਭ ਤੋਂ ਵੱਡੀ ਗੱਲ, ਮਾਵਾਂ ਨੇ ਸਿੱਖੀ ਦੇ ਅੰਦਰ ਬੜਾ ਹਿੱਸਾ ਪਾਇਆ। ਆਪਣੇ ਬੱਚਿਆਂ ਦੇ ਨੰਨੇ ਨੰਨੇ ਬੱਚਿਆਂ ਦੇ ਟੋਟੇ ਕਰਵਾ ਕੇ ਸਾਧ ਸੰਗਤ ਗਲਾਂ ਵਿੱਚ ਹਾਰ ਪਵਾ ਲੈ ਨੇ। ਉਹ ਮਾਵਾਂ ਸਨ ਜਿਨ੍ਹਾਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਲਾਇਆ। ਸਾਰੀ ਦਿਹਾੜੀ ਬੱਚਿਆਂ ਦੇ ਟੋਟੇ ਕੀਤੇ ਗਏ ਨੇ। ਸਤ ਸੰਗਤ ਜੀ, ਉਹ ਸਵਾ ਮਣ ਪੀਸ ਨੇ ਸ਼ਾਮ ਨੂੰ ਦੇ ਦਿੱਤਾ ਹੈ, ਪੀਥਿਆ ਗਿਆ। ਬਾਹਰ ਚੌਂਕੀਦਾਰ ਖਲੋਤਾ ਹੈ, ਬੀਬੀ ਅੰਦਰ ਪੋ ਸਵਾ ਮਣ ਪੀਠਣ ਪੀਠ ਕੇ ਨਾ ਕਹਿੰਦੀ, ਇਹ ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਪਾਠ ਸ਼ੁਰੂ ਹੈ, ਪਾਠ ਦੀ ਸਮਾਪਤੀ ਹੋਈ ਹੈ, ਅਰਦਾਸ ਹੋ ਰਹੀ ਹੈ। ਸਾਹਿਬ ਜੀ, ਤੁਹਾਡੇ ਹੁਕਮ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋ ਗਿਆ। ਸਿਪਾਹੀ ਦੀਆਂ ਚੀਖਾਂ ਨਿਕਲ ਗਈਆਂ, ਨੀ ਧੀਏ ਨੀ ਭੈਣੇ ਨੀ ਬੱਚੀਏ, ਸਾਰੀ ਦਿਹਾੜੀ ਤੇਰੇ ਨਾਲ ਇੰਨੇ ਪਾਪ ਹੋਏ ਨੇ, ਇਹ ਕੀ ਪਈ ਆਖਣੀ? ਆਖਿਆ ਬਾਬਾ ਅਰਦਾਸ ਕਰਨੀ ਆ। ਠਹਿਰ ਜਾ ਪੁੱਤਰ, ਦੱਸ ਤੇ ਸਹੀ ਤੁਸੀਂ ਕਿੰਨਾ ਦੇ ਸਿੱਖ ਹੋ? ਆਖਿਆ ਬਾਬਾ ਮੈਂ ਦੱਸਾਂਗੀ। ਦੀਵਾਨ ਦੀ ਅਰਦਾਸ ਦੀ ਸਮਾਪਤੀ ਹੋਈ ਏ ਤੇ ਆਖਿਆ ਬਾਬਾ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੱਖ ਹਾਂ, ਅਸੀਂ ਭਲਾ ਮੰਗਣ ਵਾਲੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਹੁਕਮ ਵਿਚ ਰਹਿਣਾ ਸਾਡੇ ਵਿਰਸੇ ਵਿਚ ਆਇਆ ਹੈ, ਅਸੀਂ ਭਾਣਾ ਮੰਨਣ ਵਾਲੇ ਆ। ਤੇ ਜਿਨ੍ਹਾਂ ਦੀਆਂ ਮਾਵਾਂ ਹੀ ਸਿੱਖ ਨਹੀਂ, ਉਹਨਾਂ ਦੇ ਬੱਚੇ ਸਿੱਖ ਨਹੀਂ ਹੋ ਸਕਦੇ। ਸਾਧ ਸੰਗਤ ਜਰਾ ਧਿਆਨ ਦੇਣਾ, ਫਰੀਦ ਦੀ ਮਾਂ ਸਿੱਖ ਸੀ, ਫਰੀਦ ਨੂੰ ਉਹਨੇ ਸਿੱਖ ਬਣਾ ਦਿੱਤਾ, ਏਡਾ ਬੰਦਗੀ ਵਾਲਾ ਬਣਾ ਦਿੱਤਾ ਕਿ ਉਹਨਾਂ ਨੂੰ ਨਮਸਕਾਰ ਹੁੰਦੇ ਨੇ। ਆਪਣੀ ਬਾਣੀ ਵਿੱਚ ਬਾਬਾ ਜੀ ਕਹਿੰਦੇ ਨੇ,

تم ہم چنا در مذہب عیسیٰ جسم قز محبت با خدا دا رنگ رنگ قز محبت

ਸ਼ਹੀਦਾਂ ਦੇ ਸਰਤਾਜ ਆਪਣੀ ਸੁਲਹ ਕੁਰਬਾਨੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਜਾਤ ਦਾ, ਮੋਹੇ ਨਿਰਗੁਣ

ਤੂੰ ਸੰਸਾਰ ਤੇ ਜਾ। ਕਹਿੰਦੇ ਨੇ ਮੇਰਾ ਮਨ ਨਹੀਂ ਕਰਦਾ ਤੇਰੇ ਚਰਨਾਂ ਤੋਂ, ਪਰ ਹੁਕਮ ਵੀ ਮੰਨਣਾ ਹੈ। ਪਰ ਬਾਰ ਬਾਰ ਕਹਿ ਰਹੇ ਨੇ ਮੇਰਾ ਦਿਲ ਨਹੀਂ ਕਰਦਾ, ਕਿਸੇ ਹੋਰ ਦੀ ਡਿਊਟੀ ਲਾਓ। ਪਿਆਰ ਨਾਲ, ਸਤਿਕਾਰ ਨਾਲ, ਕਿਸੇ ਜ਼ੋਰ ਜ਼ਬਰਦਸਤੀ ਨਾਲ ਨਹੀਂ, ਥਾਪੜੇ ਦੇ ਦੇ ਕੇ, ਜਿਵੇਂ ਪਿਓ ਪੁੱਤਰ ਨੂੰ ਸਮਝਾਉਂਦੇ, ਬੱਚੇ ਨੂੰ ਆਖਦੇ ਕਿ ਮੇਰੇ ਪਾਤਸ਼ਾਹ ਜੀ ਦੇ ਕੀ ਵਾਕ ਹਨ, ਆਪ ਫਰਮਾਉਂਦੇ ਨੇ ਆਓ ਚਲੀਏ ਸ੍ਰੀ ਹੇਮਕੁੰਟ ਸਾਹਿਬ, ਜਿੱਥੇ ਮੇਰੇ ਕਲਗੀਧਰ ਪਾਤਸ਼ਾਹ ਜੀ ਪਰਮਾਤਮਾ ਨਿਰੰਕਾਰ ਨੂੰ ਜਵਾਬ ਦੇ ਰਹੇ ਨੇ ਤੇ ਕੀ ਆਖਦੇ ਨੇ।

ਸਿਰ ਪ੍ਰਭ ਪੁਰਖ ਆਪਿਆਨ ਦੇਵ ਬਹਾਦਰ ਸੀ ਕ੍ਰਿਸ਼ਨ।

0: پربت ہے جہاں
1: پربت ہے
0: پاری کری تپسیا ہے مکنٹ پربت ہے

0: ਨਾਨਕ ਰੂਪ ਹੋਏ ਪ੍ਰਗਟਿਆ,
1: ਵਾਹਨਕ ਰੂਪ ਹੋਏ ਪ੍ਰਗਟਿਆ।
0: ਆਪ ਕਿਹੜੇ ਕਿਹੜੇ ਰੂਪਾਂ ਚ ਆਏ ਨੇ? ਵਾਹਨਕ ਰੂਪ, ਅਨੇਕਾਂ ਰੂਪ ਆ ਜਾਏ ਗੁਰੂ ਗੋਬਿੰਦ ਸਿੰਘ ਮਹਾਰਾਜ। ਸਤਿਯੁਗ ਤੈ ਮਾਨਿਓ ਛਲਿਓ ਬਲ ਬ੍ਰਾਹਮਣ ਪਾਇਓ, ਮਾਨਕ ਰੂਪ ਹੋਏ ਪ੍ਰਗਟਿਆ, ਮਾਵਾ ਗੋਬਿੰਦ ਸਿੰਘ ਵਾਹਨਕ ਰੂਪ। ਸਤਿਯੁਗ ਤੈ ਮਾਨਿਓ ਛਲਿਓ ਬਲ ਬ੍ਰਾਹਮਣ ਪਾਇਓ, ਤ੍ਰੇਤਾ ਤੈ ਮਾਨਿਓ ਰਾਮ ਰਘੁਬੰਸ ਕਹਾਇਓ, ਵਾਹਨਕ ਰੂਪ ਹੋਏ ਪ੍ਰਗਟਿਆ, ਵਾਹਨਕ ਰੂਪ।

0: ਪਾਦੀ ਪਵਾਉਂਦੇ ਨੇ।
1: ਭੈ ਪੰਜਣ ਭਗਵਾਨ ਪਾਦੇ ਭੈ ਨਾ ਸੁਣ ਭੋਗੀ, ਭਗਤ ਵਿਛਲ ਦੁਖ ਪੰਜਣਾ ਜਪ ਸਦਾ ਅਰੋਗੀ।
0: ਰਸੀਆ ਰਖਵਾਲਾ ਰਚਨਹਾਰ ਜੋ ਕਰੇ ਸੋਗੀ,

0: ਸਭ ਸਾਧ ਸੰਗਤ ਪਿਆਰ ਨਾਲ ਆਖੋ
1: ਸਤਨਾਮ ਸ੍ਰੀ ਵਾਹਿਗੁਰੂ,
0: ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਾਣੀ ਦੇ ਅਰਥ ਕੀਤੇ ਨੇ। ਔਰ ਕਿਸ ਭਾਵ ਵਿੱਚ ਬੇਨਤੀ ਕੀਤੀ ਹੈ, ਭਾਈ ਸਾਹਿਬ ਨੇ ਸਿੱਖੀ ਕਮਾਈ ਕੁਰਬਾਨੀ ਦੇ ਰਹੱਸ ਨੂੰ ਮਨ ਚ ਵਸਾਇਆ ਤੇ ਬਾਣੀ ਦਾ ਅਰਥ ਹੀ ਕੀਤਾ ਹੈ ਆਪਣੀ ਬਾਣੀ ਚ। ਦੋਸਤੋ, ਨਾਨਕ ਹੇ ਸਤਿਗੁਰੂ, ਤੇਰੇ ਵਰਗਾ ਨਾਥ ਕੋਈ ਨਹੀਂ ਤੇ ਮੇਰੇ ਵਰਗਾ ਅਨਾਥ ਕੋਈ। ਤੋ ਸੁਣਾ ਨਾਥ, ਅਨਾਥ ਨਾ ਮੋਸਰ, ਤੋ ਸੁਣਾ ਦਾਨੀ ਨਾ ਮੋਸੋ ਭਿਖਾਰੀ, ਤੇਰੇ ਵਰਗਾ ਦਾਤਾ ਕੋਈ ਨਹੀਂ ਤੇ ਮੇਰੇ ਵਰਗਾ ਭਿਖਾਰੀ। ਹੇ ਸਤਿਗੁਰੂ, ਤੂੰ ਵੱਡਾ ਦਾਤਾ, ਬਹੁਤ ਵੱਡਾ ਦਾਤਾ, ਤੇਰੇ ਵਰਗਾ ਦਾਤਾ ਕੋਈ ਨਹੀਂ ਸੀ, ਮੇਰੇ ਵਰਗਾ ਭਿਖਾਰੀ। ਤੋ ਸੋਨਾ ਨਾਥ, ਅਨਾਥ ਨਾ ਮੋਸਰ, ਤੋ ਸੋਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੇਰੇ ਵਰਗਾ ਦੀਨ ਆਜ ਗਰੀਬ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਸਿੱਧੀ ਗੱਲ ਕੀਤੀ ਗੁਰੂ ਨਾਲ, ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਮਤ ਕੋਈ ਸਮਝੇ ਵੀ ਇੱਥੇ ਸਾਨੂੰ ਕੋਈ ਵਿਚੋਲਾ ਚਾਹੀਦਾ, ਨਹੀਂ ਚਾਹੀਦਾ। ਜਦੋਂ ਮਾਂ ਨਾਲ ਧੀ ਨੇ ਗੱਲ ਕਰਨੀ, ਵਿਚੋਲੇ ਦੀ ਲੋੜ ਹੈ, ਬੱਚੇ ਨੇ ਪਿਓ ਨਾਲ ਗੱਲ ਕਰਨੀ ਹੈ, ਵਿਚੋਲੇ ਦੀ ਲੋੜ ਹੈ? ਗੁਰੂ ਸਾਡੀ ਮਾਂ ਹੈ, ਗੁਰੂ ਪਿਓ ਹੈ, ਕਿਸੇ ਵਿਚੋਲੇ ਦੀ ਲੋੜ ਨਹੀਂ। ਸਿੱਧੀ ਗੁਰੂ ਨਾਲ ਗੱਲ ਕਰ, ਬਹੁਤੇ ਤਰੀਕੇ ਵੀ ਪੁੱਛਣ ਦੀ ਲੋੜ ਨਹੀਂ। ਸਭ ਆਖੋ ਸਤਨਾਮ। ਕਿਸ ਤਰੀਕੇ ਨਾਲ ਮਾਂ ਨਾਲ ਗੱਲ ਕਰੀਦੀ ਹੈ? ਕਦੇ ਕਿਸੇ ਨੇ ਪੁੱਛਿਆ? ਕਿਸੇ ਧੀ ਨੇ ਪੁੱਛਿਆ ਕਿਸੇ ਨੂੰ ਵੀ ਮਾਂ ਨਾਲ ਗੱਲ ਕਰਨੀ ਮੈਂ ਕਿੱਦਾਂ ਕਰਾਂ? ਕਦੇ ਕਿਸੇ ਪੁੱਤ ਨੇ ਪੁੱਛਿਆ ਵੀ ਮੈਂ ਬਾਪੂ ਨਾਲ ਗੱਲ ਕਰਨੀ ਤੇ ਮੈਂ ਕਿੱਦਾਂ ਕਰਾਂ? ਤਰੀਕਾ ਪੁੱਛਿਆ? ਨਹੀਂ, ਭਰੋਸਾ ਕਿ ਮੇਰੀ ਮਾਂ ਹੈ, ਮੇਰੀ ਮਾਂ ਹੈ, ਮੇਰਾ ਪਿਤਾ ਹੈ। ਇੱਦਾਂ ਹੀ ਭਰੋਸਾ ਕਰੋ, ਗੁਰੂ ਮੇਰਾ ਹੈ, ਸਭ ਆਖੋ ਸਤਨਾਮ। ਇਹੋ ਹੀ ਗੱਲ ਹੈ, ਜਿੱਥੇ ਆਪਣਾ ਤਾਂ ਹਨ, ਮੇਰੀ ਮਾਂ, ਮੇਰਾ ਭਰਾ, ਤੁਹਾਡਾ ਬਰੋਜ ਪੜਦੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸੰਬੰਧਿਤ ਹੈ। ਤਾਪਾ ਕਿਹਾ ਕਾੜਾ ਜੀ, ਜਿਦਾ ਤੂੰ ਰਾਖਾ ਹੋਵੇ ਉਹਨੂੰ ਡਰ ਕਾਹਦਾ? ਗੁਰੂ ਨੂੰ ਆਪਣਾ ਜਾਣ ਕੇ ਐਸਾ ਭਜਨ ਵੀ ਆਉਂਦਾ ਹੈ, ਕਹੋ ਬੇਨਤੀ ਆਪਣੇ ਸਤਿਗੁਰ ਪਾਹੇ। ਬੇਨਤੀ ਕਰੋ ਗੁਰੂ ਅੱਗੇ, ਗੁਰੂ ਨੂੰ ਆਪਣਾ ਜਾਣ ਕੇ, ਉਪਰਾ ਨਹੀਂ, ਗੁਰੂ ਨੂੰ ਆਪਣਾ ਜਾਣ ਕੇ ਬੇਨਤੀ ਕਰੋ। ਕਹੋ ਬੇਨਤੀ ਆਪਣੇ ਸਤਿਗੁਰ ਪਾਹੇ, ਆਪਣਾ ਜਾਣ ਕੇ ਬੇਨਤੀ ਕਰੋ। ਸਾਖੀ ਬੜੀ ਪ੍ਰਸਿੱਧ ਹੈ, ਬਹੁਤ ਵਾਰ ਪੜ੍ਹਨ ਸੁਣਨ ਵਿੱਚ ਆਉਂਦੀ ਹੈ, ਉਹ ਚ ਰਹੱਸ ਹੈ। ਪਸ਼ੌਰ ਤੋਂ ਆਈ ਸੰਗਤ ਗੁਰਮੁਖ ਪਰਿਵਾਰ, ਇੱਕ ਛੋਟਾ ਜਿਹਾ ਬੱਚਾ, ਉਹਦੀ ਵੀ ਦੋਹਰੀ ਦਸਤਾਰ ਸਜਾਈ ਹੋਈ, ਦੋਹਰੀ ਜੋ ਮਾਂ ਆਪਣੇ ਬੱਚੇ ਨੂੰ ਗੋਦ ਚ ਬਿਠਾਲ ਕੇ ਜਪੁਜੀ ਸਾਹਿਬ ਦਾ ਪਾਠ ਸੁਣਾਵੇ ਨਾ, ਗੋਦ ਚ ਲੈ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੱਚੇ ਨੂੰ ਸੁਣਾਵੇ ਨਾ, ਉਹ ਬੱਚਾ ਡੋਲੂਗਾ ਨਹੀਂ, ਸਭ ਆਖੋ ਸਕਣਾ, ਬੱਚੇ ਦਾ ਕੋਈ ਕਸੂਰ ਨਹੀਂ। ਮਤ ਕੋਈ ਸਮਝੇ ਸਾਡੇ ਬੱਚੇ ਵਿਗੜ ਗਏ, ਸਾਡੇ ਬੱਚੇ ਵਿਗੜ ਗਏ, ਸਾਰੇ ਵਿਗੜ ਗਏ ਜੀ, ਵਿਗਾੜਨ ਵਾਲੇ ਅਸੀਂ ਹਾਂ, ਅਸੀਂ ਧਿਆਨ ਨਹੀਂ ਦਿੱਤਾ। ਜੰਮਦੇ ਬੱਚੇ ਨੂੰ ਗੋਦ ਚ ਲੈ ਕੇ, ਪੁਰਾਣੀਆਂ ਮਾਤਾਵਾਂ ਕਰਦੀਆਂ ਹੁੰਦੀਆਂ ਸੀ, ਸਭ ਆਖੋ ਨਾਲੇ ਚੱਕੀ ਪੀੜੀ ਨਾਲੇ ਸੁੱਖ ਨਹੀਂ ਪੜਨਾ ਤੇ ਗੋਦ ਚ ਬੱਚਾ ਹੋਣਾ, ਉੱਥੇ ਚੱਕੀ ਨਹੀਂ ਰਹੀ, ਬੱਚਾ ਗੋਦ ਚ ਹੈ, ਮਾਂ ਚਰਖਾ ਕਰਦੀ ਹੈ, ਪਾਠ ਕਰ ਰਹੀ। ਬਲਕਿ ਪਿਤਾ ਜੀ ਪਾਸੋਂ ਐਸਾ ਬਚਨ ਵੀ ਸੁਣਿਆ, ਇਤਿਹਾਸ ਵੀ ਜ਼ਿਕਰ ਆਉਂਦਾ, ਜਦੋਂ ਬੀਬੀ ਲੰਗਰ ਤਿਆਰ ਕਰਦੀ ਹਨ ਉਦੋਂ ਜਪੁਜੀ ਸਾਹਿਬ ਦਾ ਪਾਠ ਕਰਦੀ, ਮੂਲ ਮੰਤਰ ਦਾ ਪਾਠ ਕਰਦੀ। ਜਿਹੜਾ ਲੰਗਰ ਪਾਠ ਕਰਦਿਆਂ ਤਿਆਰ ਕੀਤਾ ਜਾਵੇ ਉਹ ਅੰਮ੍ਰਿਤ ਬਣ ਜਾਂਦਾ, ਜਿਹੜਾ ਖਾਊਗਾ ਉਹ ਤੇ ਵੀ ਅਸਰ ਹੋਊਗਾ। ਜੇ ਫਿਲਮੀ ਗਾਣੇ ਲਾਏ ਹੋਏ ਕੀ ਕੋਈ ਅੱਡਾ ਟੈਲੀਵਿਜ਼ਨ ਵੇਖਿਆ ਜਾ ਰਿਹਾ ਨਾਲੇ ਪ੍ਰਸ਼ਾਦ ਤਿਆਰ ਹੋਇਆ, ਉਹੀ ਅਸਰ ਹੋਣਾ। ਬੱਚਿਆਂ ਨੇ ਜੋ ਮਰਜ਼ੀ ਬਣਾ ਲਓ, ਚਾਹੇ ਭਗਤ ਬਣਾ ਲਓ, ਦਾਤਾ ਬਣਾ ਲਓ, ਐਵੇਂ ਤੇ ਨਹੀਂ ਕਿਹਾ ਜਨਨੀ ਜਨੇ ਤਾਂ ਭਗਤ ਹੀ ਜਾਣ, ਕਹਿ ਦਾਤਾ ਕਹਿ ਸੂਰ, ਨਹੀਂ ਨਹੀਂ ਤਾਂ ਜਨਨੀ ਬਾਜਰ ਨਾ ਹੀ ਪਿਆ। ਬੱਚੇ ਵੱਲ ਜਿਸ ਮਾਂ ਬਾਪ ਨੇ ਪੂਰਾ ਧਿਆਨ ਨਹੀਂ ਦਿੱਤਾ ਉਹ ਆਪਣੇ ਫਰਜ਼ ਤੋਂ ਗਾਫਲ ਗਏ। ਸਭ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ, ਅੱਜ ਤੋਂ ਸ਼ੁਰੂ ਕਰ ਦਿਓ, ਜਿਹੜੇ ਕਰਦੇ ਨੇ ਤਨ ਪਾ ਦਿਓ। ਅੰਮ੍ਰਿਤ ਵੇਲੇ ਉੱਠ ਕੇ ਜਿੰਨਾ ਟਾਈਮ ਹੈ, ਡਿਊਟੀਆਂ ਬਹੁਤ ਸਖਤ ਨੇ ਇੱਧਰ ਅਮਰੀਕਾ ਵਿੱਚ, ਬਹੁਤ ਸਖਤ ਡਿਊਟੀਆਂ ਨੇ, ਸਮੇਂ ਸਿਰ ਜਾਣਾ ਪੈਂਦਾ, ਜਿੰਨਾ ਟਾਈਮ ਮਿਲਿਆ, ਜਦੋਂ ਮਿਲੇ, ਸਵੇਰ ਵੇਲੇ ਮਿਲਦਾ, ਸ਼ਾਮ ਨੂੰ ਮਿਲਦਾ, ਜਦੋਂ ਵੀ ਮਿਲੇ ਬੱਚੇ ਨੂੰ ਗੋਦ 'ਚ ਲੈ ਕੇ ਸਿਮਰਨ ਕਰੋ, ਜਪੁਜੀ ਸਾਹਿਬ ਦਾ ਪਾਠ ਸੁਣਾਓ, ਅਸਰ ਕੰਨਾਂ 'ਚ ਪਓ, ਉਹ ਗੱਲ ਹਿਰਦੇ ਜਾਊਗੀ। ਇੱਕ ਪਾਰਸ ਪੱਥਰ ਹੈ ਉਹਨੂੰ ਲੋਹਾ ਛੁਆ ਦਿਓ ਤਾਂ ਸੋਨਾ ਬਣ ਜਾਂਦਾ, ਤੇ ਜੇ ਨਾਮ ਹਿਰਦੇ ਵਿੱਚ ਵਸ ਜਾਵੇ ਤੇ ਫਿਰ ਭਾਈ ਮਨੀ ਸਿੰਘ ਹੀ ਬਣੂਗਾ, ਸਭ ਆਖੋ ਸਤਨਾਮ, ਫਿਰ ਭਾਈ ਤਾਰੂ ਸਿੰਘ ਹੀ ਬਣੂਗਾ, ਹਿਰਦੇ ਚ ਵਸ ਗਿਆ। ਹੁਣ ਇਹ ਬੱਚਾ ਛੋਟਾ ਜਿਹਾ, ਘਰ ਚ ਵਾਤਾਵਰਣ ਐਸਾ ਸੀ, ਦੋਹਰੀ ਪੱਗ ਬੰਨੀ ਹੋਈ, ਛੋਟਾ ਜਿਹਾ ਬੱਚਾ 6-7 ਸਾਲ ਦਾ, ਪਿਸ਼ੌਰ ਤੋਂ ਆਈ ਸੰਗਤ ਅਨੰਦਪੁਰ ਸਾਹਿਬ ਨਮਸਕਾਰ ਕੀਤੀ, ਬੜਾ ਖੂਬਸੂਰਤ ਬੱਚਾ, ਤੇ ਮਹਾਰਾਜ ਬੌਜ ਵਿੱਚ ਹੀ ਪੁੱਛਣ ਲੱਗੇ, ਉਹ ਕਾਕਾ ਤੇਰਾ ਨਾਮ ਕੀ ਆ? ਕਹਿੰਦਾ ਜੀ ਡੋਗਾ, ਡੋਗਾ। ਤੇ ਮਹਾਰਾਜ ਆਪਣੀ ਮੌਜ ਵਿੱਚ ਹੀ ਬਰਾਸ ਵਿੱਚ ਸਨ, ਕਹਿਣ ਲੱਗੇ ਇਹ ਕਿਹਦੇ ਜੋਗਾ, ਕਿਹਦੇ ਜੋਗਾ? ਤੇ ਪੂਰਬਲਾ ਕਰਮ ਪ੍ਰਗਟਿਆ, ਪੂਰਬਲਾ ਕਰਮ ਪ੍ਰਗਟਿਆ। ਕਈ ਵਾਰ ਬੱਚੇ ਤੁਸੀਂ ਧਿਆਨ ਨਾਲ ਵੇਖਿਓ, ਛੋਟੇ ਬੱਚੇ ਐਸੀ ਗੱਲ ਕਰ ਜਾਂਦੇ ਨੇ, ਸਿਆਣਾ ਸੋਚੀ ਪੈਂਦਾ ਗੱਲ ਲਿਖੀ ਕੀਤੀ, 4-5 ਸਾਲ ਦੇ, 3-4 ਸਾਲ ਬੱਚੇ ਦੇ, ਕਈ ਐਸੇ ਬੱਚੇ ਨੇ ਐਸੀ ਗੱਲ ਕਰਦੇ ਨੇ, ਸਿਆਣਾ ਸੋਚੀ ਪੈਂਦੀ ਗੱਲ ਕੀਤੀ ਨੇ, ਟਿਕਾਣੇ ਦੀ ਗੱਲ ਕੀਤੀ। मारे कहने के किधर जोगा पहले पूछा तेरा नाम क्या है जोगा ते साहिबु कहने लगे किधर जोगा ते करता वातावरण ऐसा सी जिन्ना ने रोम रोम की गलत साही हुई सी कि सदगुरु समर्थ है सदगुरु सदगुरु मेरा है मेरा सदगुरु गुरपूरा मेरा गुरपूरा मेरा गुरु गुरपूरा मेरा गुरपूरा मेरा गुरपूरा जो सदगुरु पूछा किदे जोगा कहने लगा जी गुरु जोगा ये सतगुरां ने छोटे जे बच्चे ने पकड़ के छाती में ला लिया गोद च बैठा लिया सिर ते हाथ रख के कहने लगे अच्छा काका जे तू गुरु जोगा तो गुरु फिर तेरे जोगा ये तू गुरु जोगा तो गुरु तेरे जो गुरु अपना जान की गल करेंगे ना तो अस गुरु के अपने बन जावे सब आखो सतनाम जो गुरु अपना जान के गल करेंगे ना कहो बेनती अपने सतगुरु पाहे फिर काज तुम्हारे दे निभाहे वो गुरु आप ही सहता बख्शता है आप ही काज है सहता बख्शता है किस कंगना पैसा बेनती कर दे ने तू सो ननाथ अनाथ न मूसर तू सो न दानी न मूसो भिखारी मूसो न दीन दयाल न दोसर मेरे वर्गा दीन कोई नहीं तो तेरे वर्गा दयालु कोई नहीं मूसो अज्ञानी न तोसो भिखारी मेरे वर्गा अज्ञानी कोई नहीं तो तेरे वर्गा ज्ञान बख्शन वाला कोई नहीं मोसो न पतत न पावन तो सर हे सदगुरु मेरे वर्गा पापी कोई नहीं तो तेरे वर्गा बख्शन वाला कोई नहीं पत पावन कोई नहीं तेरे वर्ग जिमें मां अपने बच्चे दे उगड़ नहीं जे वेखदी नहीं वेखदी कहना ना झाड़ फूल जी तेरा सुभाव ही इदा ही है मोसो न पतत न पावन तो सर मेरे वर्गा पापी कोई नहीं तो तेरे वर्ग का पतत पावन कोई नहीं मोसो बिकारी न तोसो उपकारी मेरे वर्ग का विकारी कोई नहीं तो तेरे वर्ग का उपकारी कोई नहीं मोरे है उगण तू गुण सागर मेरे उगण बहुत ने तो तू गुण का समुद्र मेरे उगण बहुत ने जेता समुद्र सागर नीर भरिया ते उगुण हमार मोरे हैं उगुण तू गुण सागर जातर सातल ओठ तुहारी उगुणा के बोझ करके अस गर्क हो रहे हैं पर ओठ तेरी है भरोसा भी तू सब रखना है सब आखो
1: सतना
0: शब्द पढ़े कृपा करो दीन के दाते मेरा

ਮਹੱਲਾ ਪੰਜਵਾਂ। ਧੰਨ ਸ੍ਰੀ ਗੁਰੂ।